0: ਸਲੋਕ ਮਹਲਾ ਪਹਿਲਾ ਜੇ ਮਹਾਕਾ ਕਰਮ ਹੈ ਕਰਮ ਪਿਤਰੀ ਦੇ ਅਗੇ ਵਸਤ ਸਿਆਣੀਏ ਪਿਤਰੀ ਚੋਰ ਕਰੇ ਵੱਡੀਏ ਹੈ ਹੱਥ ਦਲਾਲ ਕੇ ਮਸਵੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ
1: ਜਿਉਂ ਜੋਰੂ ਸਰਣਾਵਣੀ ਆਵੇ ਵਾਰੂ ਵਾਰ ਜੂਠੀ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੁਚੇ ਨਾ ਆਖੀਐ ਬਹਿੰਜ ਪਿੰਡਾ ਧੋਏ ਸੁਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ ਤੋੜੀ ਤੁਰੇ ਪੁਰਾਣੇ ਪਾਉਣ ਵੇ ਹਰ ਰੰਗੀ ਸਵਾਰਿਆ ਕੋਠੇ ਮੰਡ ਮਾਰੀਆਂ ਲਾਏ ਬੈਠੇ ਘਰ ਪਾਰ ਸਾਰਿਆ ਚੀਚਣ ਮਨ ਮਾਵੇ ਹਰ ਗੁਜਰ ਨਾਹੀ

0: ਸਵਾਰਿਆ
1: ਔੜੀ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਂਦੇ ਹਰ ਪੁੱਜਣ ਨਾਹੀ ਹਾਰਿਆ ਠਾਕੁਰ ਮਾਸ ਖਾਇਆ ਵੇਖ ਮਹਨਤ ਮਰਨ ਵਿਸਾਰਿਆ ਜਾ ਰਹੇ ਜੋ ਬਨਹਾਰਿਆ ਜਾ ਰਹੇ ਜੋ ਬਨਹਾਰ।

0: ਸਲੋਕ ਮਹਲਾ ਪਹਿਲਾ ਜੇਕਰ ਸੁਤਕ ਮੰਨੀਏ ਸਭ ਤੇ ਸੁਤਕ ਹੋਏ ਦੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਨ ਕੇ ਜੀਆ ਬਾਜ ਨਾ ਕੋਈ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਈ ਸੁਤਕ ਕਿਉ ਕਰ ਰੱਖੀਏ ਸੁਤਕ ਪਵਿਰ ਸੋਏ ਨਾਨਕ ਸੁਤਕ ਏਵ ਨਾ ਤਰੇ ਗਿਆਨ ਉਤਾਰੇ ਧੋਏ ਮਹਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤਰੇ ਪਰ ਧਨ ਰੂਪ ਕੰਨੀ ਸੂਤਕ ਕੰਨ ਪਹਿਲਾ ਇਤਬਾਰੀ ਖਾਏ ਨਾਨਕ ਹੰਸਾ ਆਦਮੀ ਬਦੇ ਜਮ ਪੁਰਜਾਏ ਮਹਲਾ ਪਹਿਲਾ ਸਭੂ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋ ਨਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੁੱਝਿਆ ਤਿੰਨਾ ਸੂਤਕ ਨਾ ਪੌੜੀ ਸਤਿਗੁਰ ਵੱਡਾ ਤਸੱਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸੰਤ ਨਦਰੀਆਂ ਜਾ ਕੇ ਸਿਖਾਣਾ
0: ਸਤਿਗੁਰੂ ਵੱਡਾ ਕਰ ਸਲਾਹੀਆਂ ਕਿਸ ਵਿਸ਼ੇ ਵੱਡੀਆਂ ਵਡਿਆਈਆਂ ਸਹਿ ਮਿਲੇ ਤੇ ਨਦਰੀਆਂ ਆਈਆਂ ਜਾਂ ਤਿਸ ਭਾਣਾ ਤੋਂ ਮਨ ਵਸਾਇਆ ਕਰ ਹੁਕਮ ਮਸਤਕ ਹੱਥ ਧਾਰ ਵਿੱਚ ਮਾਰ ਕੱਢੀਆਂ ਵਰਿਆਈਆਂ ਸਦਕੇ ਨੁਰਤ ਪਾਈਆਂ ਸਦਕੇ ਨੁਰਤ ਪਾਈ

0: ਸਲੋਕ ਮਹਲਾ ਪਹਿਲਾ ਪਹਿਲਾ ਸੱਚਾ ਆਪ ਹੋਏ ਸੱਚੇ ਬੈਠਾ ਆਏ ਸੱਚੇ ਅੱਗੇ ਰੱਖੇ ਹੁਣ ਕੋਈ ਨਾ ਭਿੱਟਿਓ ਜਾਏ ਸੱਚਾ ਹੋ ਕੇ ਜੇਵਿਆ ਲੱਗਾ ਪੜਨ ਸਲੋਕ ਕਹੋਤੀ ਜਾਈ ਸਕਿਆ ਕਿਸੇ ਲੱਗਾ ਦੁੱਖ ਪਨ ਦੇਵਤਾ ਪਾਣੀ ਦੇਵਤਾ ਬੈਸੰਤ ਦੇਵਤਾ ਨੂੰ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸਿਉ ਤਨ ਗੱਡਿਆ ਸੁੱਕਾ ਪਈਆ ਤਿੱਤ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮ ਸਿਖਾਏ ਨਾਨਕ ਏਵੇ ਜਾਣੀਐ ਤਿਤ ਮੁਖ ਸੁੱਕਾ ਪਾਹੀ ਮਹੱਲਾ ਪਹਿਲਾ
1: ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣਵਿਆ ਹੋ ਭੰਡ ਹੋਵੇ ਦੋਸਤੀ ਭੰਡੋ ਚੱਲੇ ਰਹੋ ਭੰਡ ਮੋਆ ਭੰਡ ਪਾਲੀਐ ਭੰਡ ਹੋਵੇ ਬੰਦਾਨ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਭੰਡ ਹੋਈ ਭੰਡ ਉਪਜੈ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਭਾਗਾ ਰੱਤੀ ਚਾਰ ਨਾਨਕ ਤੇ ਮੁਖ ਉਜਲੀ ਤਿਤ ਸੱਚੇ ਦਰਬਾਰ ਪੜ ਸਕੋ ਅਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਓ ਆਪਣਾ ਆਪੇ ਹੀ ਲੇਖਾ ਸੰਢੀਐ ਜਾ ਰਹਿਣਾ ਨਾਈ ਐਤ ਜਗ ਰਾਹਾਰ ਬਹੰਡੀ ਰਹਿ ਮੰਦਾ ਕਿਸ ਨਾਖੀ ਹੈ ਪਰ ਅਭਰ ਇਹੋ ਬੁਝੀਐ ਮੂਰਖ ਹੈ ਨਾਲ ਨਾ ਲੁਝੀਐ ਨਾਲ ਨਾ ਲੁਝੀਐ ਮੂਰਖ ਹੈ ਨਾਲ ਨਾ ਲੁਝੀਐ
2: ਕੋਈ ਸਭ ਤੋਂ ਆਖੇ ਆਪਣਾ ਜਿਸ ਨਾਲ ਸੋਚਣ ਕੱਟੀਐ ਕੀਤਾ ਆਪੋ ਆਪਣਾ ਤੇ ਹੀ ਲੇਖਾ ਸੰਢੀਐ ਜਾ ਰਹਿਣਾ ਨਾਹੀ ਐਤ ਜਗ ਤਕ ਐਤ ਗਰ ਬਹੰਡੀ ਹੈ ਮੰਦਾ ਕਿਸ ਨਾ ਆਖੀਐ ਪੜਖਰ ਇਹੋ ਬੁਝੀਐ ਮੂਰਖੇ ਨਾਲ ਨਾ ਲੁਝੀਐ ਮੂਰਖੇ ਨਾਲ ਨਾ ਲੁਝੀਐ।

0: ਸਲੋਕ ਮਹਲਾ ਪਹਿਲਾ ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸਟੀਏ ਮੋਹ ਥੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਨਹੀਂ ਸਜਾਏ ਮਹਲਾ ਪਹਿਲਾ
1: ਅੰਦਰੋਂ ਝੂਠੀ ਪੈਜ ਬਾਰ ਦੁਨੀਆਂ ਅੰਦਰ ਪੈਲ ਅੱਠ ਸੜ ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ ਜਿਨ ਪਟੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨੇ ਉਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੂਵੇ ਚੁੱਪ ਭੀ ਕਰ ਜਾਹੇ ਪ੍ਰਵਾਹ ਨਾ ਕਿਸੇ ਕੀਰੀ ਬਾਜ ਸੱਚੇ ਨਾ ਦਰਵਾਜ ਉਪਰ ਖਰਚ ਮੰਗਾ ਜਵੇ ਦਿੱਤਾ ਖਾਏ ਦੀਵਾਨੇ ਕੋ ਕਲਮ ਕਹਾ ਤੁਮਾ ਮੇਲ ਦਰ ਲੈ ਲੇਖਾ ਪੀੜ ਛੁੱਟੇ ਨਾਨਕਾ ਜਿਉ ਤੇਲ ਪੌੜੀ ਆਪੇ ਹੀ ਕਰਨਾ ਕੀ ਹੋ ਕੱਲ ਆਪੇ ਹੀ ਧਾਰੀ ਹੈ ਦੇਖੇ ਦਿੱਤਾ ਆਪਣਾ ਸਾਰੀ ਹੈ ਜੁਮਾਇਆ ਸੋਚਣ ਸੀ ਸਭ ਕੋਈ ਆਈ ਵਾਰੀ ਹੈ ਜਿਸ ਕਦੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਬਸ ਸਵਾਰੀ ਹੈ ਆਪੇ ਹੀ ਕਾਜ ਸਵਾਰੀ ਹੈ
2: ਥੋੜੀ ਆਪੇ ਹੀ ਕਰਨਾ ਕਿਉਂ ਕਲ ਆਪੇ ਹੀ ਤੇ ਧਾਰੀ ਹੈ ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋਚਲ ਸੀ ਸਭ ਕੋਈ ਆਈ ਵਾਰੀ ਹੈ ਜਿਸ ਕੇ ਹੀ ਪ੍ਰਾਣ ਹੈ ਕਿਉਂ ਤਾਂ ਹਿੰਮਲ ਵਿਸਾਰੀ ਹੈ ਆਪਣ ਹੱਥੀ ਆਪਣਾ

0: ਸਲੋਕ ਮਹਲਾ ਦੂਜਾ, ਇਹਕ ਨਹੀਂ ਆਸ ਕੇ ਦੂਜ ਲਗ ਜਾਏ। ਨਾਨਕ ਆਸਕ ਕਰਨੀਐ ਸਦ ਹਿਰੈ ਸਮਾਏ, ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ। ਨਾਨਕ ਆਸਕ ਨਾ ਕੀਐ ਜਲੇਖੇ ਵਤੇ ਸੋਈ ਮਹਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਏ ਪਾਏ ਪੌੜੀ ਜਿਸੇ ਵਿੱਚ ਪਾਈ ਹੈ। ਸੋ ਸਾਹਿਬ ਸਦਾ ਸਮਾਨੀਏ ਜਿਸ ਕੀਤਾ ਪਾਈ ਹੈ ਆਪਣਾ। ਸਾਧਾਲ ਬੁਰੀ ਕਿਉਂ ਢਾਲੀਐ ਮੰਦਾ ਹੁਣ ਕੀ ਚਈ, ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਹਾਰੀ ਹੈ। ਤੇਰੇ ਹਾ ਪਾਸਾ ਢਾਲੀਐ ਪਿਛਲਾ ਹੈ, ਉੱਪਰ ਢਾਲੀਐ ਉੱਪਰ ਢਾਲੀਐ ਉੱਪਰ ਢਾਲੀਐ।
2: ਪੌੜੀ ਜਿਸੇ ਵਿੱਚ ਪਾਈਏ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬਰੇ ਕਿਉਂ ਘਾਲੀਐ, ਮੰਦਾ ਮੂੰਹ ਨਾ ਖਿੱਚੀ ਤੇ ਲੰਮੀ ਨਦਰ ਨਿਹਾਲੀਐ, ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਐ, ਪਿਛਲਾ ਹੇ ਉੱਪਰ ਘਾਲੀਐ ਪਿਛਲਾ ਹੇ ਉੱਪਰ ਘਾਲੀਐ।

0: ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸਨੂੰ ਲੱਗਾ ਕਿਸ ਮਿਲੇ ਲੱਗਾ ਸੋ ਪਰਵਾਨ ਮਹਲਾ ਦੂਜਾ
1: ਜੋ ਜੀ ਹੋਏ ਸੋ ਗਵੈ ਮੌਕਾ ਕਹਿਆ ਵਾਉ ਬੀਜੈ ਬਿਖ ਮੰਗੇ ਅੰਮ੍ਰਿਤ ਵੇਖੋ ਭੁਨਿਆ ਮਹਲਾ ਦੂਜਾ ਨਾਲ ਇਆਣੀ ਦੋਸਤੀ ਕਦੇ ਨਾ ਹੋਏ ਰਾਸ ਜਿਹਾ ਜਾਣੇ ਤੇਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਦਾਸ ਮਹਲਾ ਦੂਜਾ
0: ਨਾਲ ਇਆਣੇ ਦੋਸਤੀ ਵਡਰ ਸੁਨੇ ਪਾਣੀ ਅੰਦਰ ਲਿਖ ਜਿਉ ਕਿਸ ਦਾ ਥਹੁ ਨਾ ਥਿਓ ਮਹਲਾ ਦੂਜਾ
1: ਹੋਈ ਇਆਣਾ ਕਰੀ ਕੰਮ ਆਣ ਨਾ ਸਕੈ ਰਾਸ ਜੇ ਇੱਕ ਅੱਧ ਚੰਗੀ ਕਰੇ ਜੇ ਇੱਕ ਅੱਧ ਚੰਗੀ ਕਰੇ ਦੂਜੀ ਹੀ ਵੈ ਰਾਸ ਢੋੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਰਸ ਮੈਂ ਪਾਏ ਹੁਰਮਤ ਸੁਣੋ ਅਗਲੀ ਉਹ ਵਜੋਂ ਬਿਰੋਣਾ ਪਾਏ

0: ਕਹੀ ਐਸਾ ਵਾਸ ਨਾਨਕੁਰ ਨ ਚੱਲੇ ਨਾਲ ਖਸਮ ਚਲੇ ਅਰਦਾਸ ਲੈ ਅਰਦਾਸ ਲੈ ਅਰਦਾਸ
1: ਕੌੜੀ ਚਾਤਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ ਹੁਰਮ ਕਿਸੋ ਅਗਲੀ ਉਹ ਵਜੋ ਬਦੂ ਨਾ ਖਾ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਬ ਨਾ ਤਿਸ ਕਹੀਏ ਸਾਬਾਸ ਨਾਨਕ ਪੁਨਾ ਚੱਲੇ ਨਾ

0: ਅਰੇ ਰਖਣਹਾਰਾ ਅਰੇ ਰਖਣਹਾਰਾ ਸਲੋਕ ਮਹਲਾ ਦੂਜਾ ਇਹਕ ਨਹੀਂ ਦਾਤ ਆਪਸ ਤੇ ਜੋ ਪਾਈਏ ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲਿਆ ਮਹਲਾ ਦੂਜਾ
1: ਇੱਕ ਨਹੀਂ ਚਾਕਰੀ ਜਿਤ ਭਾਉ ਖਸਮ ਨਾ ਜਾਏ ਨਾਨਕ ਸੇਵਕ ਖਾਂਡਿਐ ਜਿਸੀ ਤੀ ਖਸਮ ਸਮਾਏ ਪੌੜੀ ਨਾਨਕ

0: ਚੁੱਕਾ ਮਿੱਠਾ ਬੋਲਣ ਨਾਲ ਹੋ ਸਕਦਾ ਹੈ, ਉਹ ਤਲਵਾਰ ਦੀ ਧਾਰ ਨਾਲ ਨਹੀਂ ਹੋ ਸਕਦਾ।
1: ज्ञान अमृत आओ सरवन करते हैं भक्ति संगीत का प्रोग्राम आराधना।

ਤੁਹਾਡਾ ਸਿਮਰਨ ਮਨ ਨੂੰ ਸ਼ਾਂਤੀ, ਹੌਸਲਾ ਤੇ ਨਵੀਂ ਊਰਜਾ ਬਖਸ਼ਦਾ ਹੈ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸਰਵਣ ਕਰ ਰਹੇ ਹੋ ਪੱਤੇ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ಕಂಡಿದೆ. ಇನಾಲಾಂಚಾರ ಅಷ್ಟೊಂದು ದಿಲ್ಲಿ ಜಿಎಂಸಿ ಬಾರಿಯೋಗಿ ಆಡಿಟೋರಿಯಂ ಸಂಸತ್ ಭವನ್ ಕಾಂಪ್ಲೆಕ್ಸ್ ವಿಕೇಕ ರಾಜಾರೆ ಪನ್ನೊಂದು ನ್ಯಾಯಮಂತ್ರಿ ಅಥವಾ ಮೇಘಾಲ್ ಟು ಸಂಸದೀಯ ಮಾಮಲಾ ರಾಷ್ಟ್ರಮಂತ್ರಿ ಇಸ್ ಸಮಾಗಮ ದೀಪದ ಅಂಗೀಕರಣ ಗೇಟ್ ಇನಾಮ್ ಜೇತು ಯೂನಿವರ್ಸಿಟಿ ಟು ಕಾಲೇಜ್ ಆಂಡ್ ಪ್ರಾರ್ಥನೆ ಮತ್ತು ಶಾನ್ದಾರ್ ಪ್ರದರ್ಶನ ಉಂಟು. ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਤ੍ਰਿਮੂਲ ਕਾਂਗਰਸ ਦੇ ਬੈਂਕ ਖਾਤਿਆਂ ਨਾਲ ਜੁੜੇ ਸ਼ੱਕੀ ਫੰਡਾਂ ਅਤੇ ਅਨਿਯਮਿਤ ਵਿੱਤੀ ਲੈਣ ਦੇਣ ਦੇ ਮਾਮਲੇ 'ਚ ਅੱਜ ਕੋਲਕਾਤਾ ਅਤੇ ਉਸ ਦੇ ਆਲੇ ਦੁਆਲੇ ਦੇ 5 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ. ਏਜੰਸੀ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ 'ਤੇ ਪਤਾ ਲੱਗਿਆ ਕਿ ਦੇਸ਼ 'ਚ ਕ੍ਰੈਡਿਟਰ ਤੋਂ ਵੱਧ ਵੱਡੀ ਰਕਮ ਸ਼ੱਕੀ ਉਦੇਸ਼ਾਂ ਲਈ ਹਵਾਬਾਜ਼ੀ ਅਤੇ ਯਾਤਰਾ ਕੰਪਨੀਆਂ ਰਾਹੀਂ ਭੇਜੀ ਗਈ ਸੀ. ਸ੍ਰੀ ਅਮਰਨਾਥ ਯਾਤਰਾ ਦਾ ਛੇਵਾਂ ਜਥਾ ਅੱਜ ਸਵੇਰੇ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਸਭ ਤੋਂ ਸੁਰੱਖਿਆ ਰੇਤ ਤੋਂ ਰਵਾਨਾ ਕੀਤਾ ਗਿਆ. ਸਾਡੇ ਪੱਤਰਕਾਰ ਨੇ ਦੱਸਿਆ ਕਿ ਕੁੱਲ 8,000 ਅੱਜ ਤੋਂ ਪਹਿਲਾਂ ਸ਼ਰਧਾਲੂ ਪਵਿੱਤਰ ਗੁਫਾ ਲਈ ਰਵਾਨਾ ਹੋਏ. ਇਨ੍ਹਾਂ ਵਿਚੋਂ 3,999 ਸ਼ਰਧਾਲੂ ਬਾਲਤਾਲ ਗੇਟ ਰਾਹੀਂ ਅਤੇ 4,826 ਸ਼ਰਧਾਲੂ ਪਹਿਲਗਾਮ ਮਾਰਗ ਰਾਹੀਂ ਰਵਾਨਾ ਹੋਏ ਨੇ. ਦੋਵਾਂ ਰਸਤਿਆਂ ਤੇ ਸ਼ਰਧਾਲੂਆਂ ਦੀ ਸੁਰੱਖਿਆ ਯਾਤਰਾ ਨੂੰ ਯਕੀਨੀ ਬਣਾਉਣ ਲਈ ਪੁਲਿਸ, ਯਾਤਰੀ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਤਾਇਨਾਤ ਕੀਤਾ ਗਿਆ. ਭਾਰਤ ਕੱਲ੍ਹ ਤੋਂ ਕੇਰਲ ਦੇ ਕੋਚੀ ਦੇ ਸ਼ੁਰੂ ਹੋਣ ਵਾਲੀ 2020 ਮੈਲਾ ਮੰਤਰੀ ਪੱਧਰੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ. ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਦੇ ਮੰਤਰੀ ਸਹਿਯੋਗ ਨੂੰ ਮਜ਼ਬੂਤ ਕਰਨਗੇ ਅਤੇ ਆਪੋ ਆਪਣੇ ਬ੍ਰਿਕਸ ਕੇ ਪਰਸਨਾਂ ਦੀ ਅਗਵਾਈ ਹੇਠ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਲਈ ਇੱਕ ਸਾਂਝੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣਗੇ. ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਕੁਝ ਇਲਾਕਿਆਂ ਅਤੇ ਚੰਡੀਗੜ੍ਹ ਵਿਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ. ਇਸ ਤੋਂ ਇਲਾਵਾ 11 ਤੇ 12 ਜੁਲਾਈ ਨੂੰ ਵੀ ਇਨ੍ਹਾਂ ਖੇਤਰਾਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ. ਇਸ ਦੌਰਾਨ ਪੰਜਾਬ ਦੇ ਜਲੰਧਰ ਸਮੇਤ ਕਈ ਥਾਵਾਂ ਤੇ ਅੱਜ ਦਰਮਿਆਨੀ ਬਾਰਿਸ਼ ਹੋਈ. ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 39.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ. ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਪਰਿਵਾਰ ਸਮੇਤ ਅੱਜ ਪੰਜਾਬ ਦੇ ਅੰਮ੍ਰਿਤਸਰ ਸਥਿਤ ਸੈਕਟਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ. ਉਨ੍ਹਾਂ ਵਿਸ਼ਵ ਕੱਪ ਦੀ ਸਫਾਈ ਕੰਪਨੀ ਬੰਗਲੁਰੂ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਘਰ ਦਾ ਆਸ਼ੀਰਵਾਦ ਲਿਆ. ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਮਨਪ੍ਰੀਤ ਸਿੰਘ ਨੇ ਕਿਹਾ,
1: ਮੇਰੇ ਜੋ ਟੂਰਨਾਮੈਂਟ ਦਾ ਵਰਲਡ ਕੱਪ ਹੈ, ਚਾਹੇ ਜਿਹਨੇ ਵਧੀਆ ਕਰਨ ਤੇ ਉਮੀਦ ਕਰਦੇ ਹਾਂ ਕਿ ਜਿੱਦਾਂ ਟੀਮ ਦੀ ਪਰਫਾਰਮੈਂਸ ਸਹੀ ਹੈ ਯੂਰਪ ਟੂਰ ਦੇ ਵਿੱਚ ਉਹਨੂੰ ਬਰਕਰਾਰ ਰੱਖਾਂਗੇ, ਉਹਨੂੰ ਹੋਰ ਵਧੀਆ ਕਰਾਂਗੇ. ਥੋੜ੍ਹਾ ਹੀ ਟਾਈਮ ਹੈ ਸਾਡੇ ਕੋਲ, ਹੁਣ ਸਾਡਾ ਕ੍ਰੈਡਿਟ ਸ਼ੁਰੂ ਹੋ ਰਿਹਾ ਤੇ ਉਮੀਦ ਕਰਦੇ ਹਾਂ ਕਿ ਜਿੰਨਾ ਟਾਈਮ ਹੈ ਸਾਡੇ ਕੋਲ ਵਧੀਆ ਯੂਟੀਲਾਈਜ਼ ਕਰੀਏ, ਇਸ ਵਾਰ ਵਰਲਡ ਕੱਪ ਜਿੱਤ ਕੇ ਲੈ ਕੇ ਆਈਏ.
0: ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 5 20 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਨਾਟਿੰਗਹਮ 'ਚ ਖੇਡਿਆ ਜਾਵੇਗਾ. ਮੈਚ ਭਾਰਤੀ ਸਮੇਂ ਮੁਤਾਬਕ ਰਾਤੀ 10 ਵਜੇ ਸ਼ੁਰੂ ਹੋਵੇਗਾ. ਮੇਜ਼ਬਾਨ ਇੰਗਲੈਂਡ ਨੇ ਸ਼ਨਿਚਰਵਾਰ ਨੂੰ ਮੈਨਚੈਸਟਰ ਵਿੱਚ ਖੇਡੇ ਗਏ ਦੂਜੇ 2020 ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ. ਇਸ ਤੋਂ ਪਹਿਲਾਂ ਦੋਵੇਂ ਟੀਮਾਂ ਵਿਚਕਾਰ ਪਹਿਲਾ 2020 ਮੈਚ ਮੀਂਹ ਕਾਰਨ ਹਰਾ ਰਿਹਾ ਸੀ. ਆਖਰ 'ਚ ਖਾਸ ਖੇਡਾਂ ਇੱਕ ਵਾਰ ਫਿਰ ਤੋਂ

0: ਇਹ ਆਲ ਇੰਡੀਆ ਰੇਡੀਓ ਦੀ ਵਿਦੇਸ਼ ਪ੍ਰਸਾਰਣ ਸੇਵਾ ਦਾ ਸਿਰਾਇਕੀ ਪ੍ਰੋਗਰਾਮ ਹੈ। ਮੈਂ ਨੀਰਜ ਭੰਡਾਰੀ ਆਪ ਸਭ ਕੁ ਰਾਮ ਰਾਮ ਨਮਸਤੇ ਕਰਿੰਦੀ ਹਾਂ। ਅੱਜ ਦੇ ਪ੍ਰੋਗਰਾਮ ਵਿਚ ਅਸਾਂ ਹਾਜ਼ਰ ਹੈ ਇਕ ਸਿਰਾਇਕੀ ਕਹਾਣੀ ਤੇ ਕਾਵਿ ਪਾਠ ਦੇ ਨਾਲ। ਪਹਿਲੇ ਸੁਣਦੇ ਹੈ ਕਹਾਣੀ ਰਾਮ ਕ੍ਰਿਸ਼ਨ ਸ਼ਰਮਾ ਜੀ ਦੇ ਨਾਲ।
1: ਨਿਰਬੁੱਧੀ ਦਾ ਰਾਜਕਾਜ ਦਕਸ਼ਿਣ ਭਾਰਤ ਦੇ ਉਸ ਪੌਂਗਾ ਰਾਜ ਚ ਮੂੜ ਵੰਸ਼ ਦੇ ਰਾਜਾ ਰਾਜ ਕਰਿੰਦੇ ਹਨ। ਉਨ੍ਹਾਂ ਵਿਚ ਇਕ ਰਾਜਾ ਥੀਆ ਅਤੀ ਮੂੜ, ਉਹਦਾ ਪੁੱਤਰ ਹੈ ਮਾਂ ਮੂੜ, ਪੁੱਤਰ ਦੇ ਪੁੱਤਰ ਦਾ ਨਾਂ ਹੈ ਨਿਰਬੁੱਧੀ। ਇਨ੍ਹਾਂ ਦਿਨਾਂ ਉਹੀ ਗੱਦੀ ਤੇ ਬੈਠਾ ਹੈ, ਜਿਵੇਂ ਰਾਜਾ ਹੈ ਉਵੇਂ ਹੀ ਮੰਤਰੀ ਹਨ, ਸਭ ਦੇ ਸਭ ਅਕਲ ਦੇ ਅੰਦੇ ਨਿਰੇ ਬੇਵਕੂਫ। ਜੋ ਰਾਜਾ ਆਦਾ ਬਗੈਰ ਕੋਈ ਆਗਾ ਪਿੱਛੇ ਸੋਚੇ ਉਹਦਾ ਇਕਦਮ ਪਾਲਣ ਕਰੇਂਦੇ। ਕਾਮਣਾ ਪੀਵਣਾ, ਸ਼ਿਕਾਰ ਕਰਨਾ, ਸੋਵਣਾ, ਇਹੋ ਸਭ ਰਾਜਾ ਦੇ ਸ਼ੌਕ ਹਨ। ਰਾਮ ਭਰੋਸੇ ਚਲਦਾ ਪਿਆ ਇਹ ਰਾਜ। ਨਿਰਬੁੱਧੀ ਦੇ ਦਰਬਾਰ ਚ ਇਕ ਰਾਜ ਪੰਡਿਤ ਆਈ, ਰੋਜ਼ ਸਵੇਰੇ ਉਹ ਮਹਿਲ ਚ ਆਉਂਦਾ ਤੇ ਪੱਤਰਾ ਡੇਕ ਕੇ ਰਾਜਾ ਕੋਲ ਦੱਸਦਾ ਕਿ ਅੱਜ ਕਿਆ ਤਰੀਕ ਹੈ, ਕਿਵੇਂ ਗ੍ਰਹਿ ਹਨ ਤੇ ਅੱਜ ਦਾ ਬਿਮਾਰ ਕੀ ਹੋਈ ਹੈ ਗੁਜ਼ਰ ਸੀ। ਉਸ ਦਿਨ ਰਾਜਾ ਹੱਥ ਮੂੰਹ ਧੋ ਕੇ ਨਾਸ਼ਤਾ ਕਰਨ ਬੈਠਾ ਹੀ ਆਏ ਕਿ ਪੰਡਿਤ ਜੀ ਆ ਗਏ। ਝੋਲੇ ਵਿਚੋਂ ਪੱਤਰਾ ਕੱਢਾ ਤੇ ਪੜਨ ਲੱਗ ਪਏ। ਸ੍ਰੀਮਾਨ, ਮਾਘ ਦਾ ਮਹੀਨਾ ਚੱਲਦਾ ਪਿਆ ਹੈ, ਅੱਜ ਏਕਾਦਸ਼ੀ ਹੈ, ਇਹ ਰਾਤ ਦੇ 11 ਵਜੇ ਚੱਲੀ ਵੈਸੀ ਤੇ ਹਿੰਦੀ ਜਗ੍ਹਾ ਦਵਾਦਸ਼ੀ ਆ ਸੀ, ਤੁਹਾਡੇ ਰਾਜ ਚ ਸੁਖ ਸ਼ਾਂਤੀ ਆ ਸੀ। ਇਤਨਾ ਆ ਕੇ ਪੰਡਿਤ ਜੀ ਨੇ ਬੰਨਣ ਵਾਸਤੇ ਰਾਜਾ ਕੋ ਸਲਾਮ ਕੀਤਾ ਤੇ ਆਪਣਾ ਪੋਥੀ ਪੱਤਰਾ ਸਮੇਟਣ ਲੱਗੇ ਤੇ ਨਿਰਬੁੱਧੀ ਨੂੰ ਗੁੱਸਾ ਆ ਗਿਆ। ਸਾਡੀ ਇਜਾਜ਼ਤ ਦੇ ਬਗੈਰ ਸਾਡੇ ਰਾਜ ਚ ਕੌਣ ਆ ਬਣ ਸਕਦੇ? ਮੇਰਾ ਹੁਕਮ ਹੈ ਕਿ ਨਾ ਏਕਾਦਸ਼ੀ ਬਣੇ ਤੇ ਨਾ ਦਵਾਦਸ਼ੀ ਆਵੇ, ਇਨ੍ਹਾਂ ਕੋ ਰੋਕਣਾ ਹੀ ਹੋ ਸੀ। ਕੁਝ ਮੰਤਰੀ ਵੀ ਉੱਥੇ ਮੌਜੂਦ ਹਨ, ਉਹ ਪੰਡਿਤ ਤੋਂ ਕੁੱਟਦੇ ਹਨ, ਬੜਾ ਅਕਲਮੰਦ ਬਣਾ ਫਿਰਦੇ, ਹੁਣ ਪਲਕ ਸੀ ਪਤਾ। ਮਾਨੀ ਮਨ ਸਭ ਖੁਸ਼ ਥੀ ਗਏ, ਉਹਨਾਂ ਰਾਜਾ ਦੀ ਹਾਂ ਚ ਹਾਂ ਮਿਲਾਈ। ਸਭ ਨੇ ਮਿਲ ਕੇ ਆਖਾ, ਹਾਂ ਮਹਾਰਾਜ, ਤੁਹਾਡੀ ਇਜਾਜ਼ਤ ਬਗੈਰ ਦਰਖਤ ਦਾ ਪੱਤਾ ਵੀ ਨਹੀਂ ਹਿਲ ਸਕਦਾ, ਕੋਈ ਆਵਣ ਕਿਵੇਂ ਸਕਦਾ? ਪੰਡਿਤ ਸਮਝਾਵਣ ਲੱਗਾ, ਸ੍ਰੀਮਾਨ, ਏਕਾਦਸ਼ੀ ਦਵਾਦਸ਼ੀ ਤਾਂ ਤਰੀਖਾਂ ਹਨ, ਉਹ ਕੋਈ ਜਿੰਦੇ ਜਾਗਦੇ ਬੰਦਿਆਂ ਤਰ੍ਹਾਂ ਕੋਈ ਜੀਵ ਗਏ ਨੇ, ਇਨ੍ਹਾਂ ਕੋ ਅਸਾਂ ਅੱਖਾਂ ਨਾਲ ਦੇਖ ਨਹੀਂ ਸਕਦੇ, ਛੂ ਨਹੀਂ ਸਕਦੇ, ਇਨ੍ਹਾਂ ਦਾ ਕੋਈ ਆਵਣ ਮੰਜਣ ਤੇ ਆਵਾਜ਼ ਨਹੀਂ ਦਿੰਦੀ, ਇਨ੍ਹਾਂ ਦਾ ਆਵਣਾ ਮੰਜਣਾ ਰੋਕਣਾ ਨਾਮੁਮਕਿਨ ਹੈ। ਬਕਵਾਸ ਬੰਦ ਕਰ, ਰਾਜਾ ਆਏ ਤੂੰ ਆਪੇ ਤੋਂ ਬਾਹਰ ਥੀ ਗਿਆ, ਤੂੰ ਮੇਰੀ ਗਾਲ ਕੱਟੀ ਹੈ, ਮੇਰੀ ਬੇਇੱਜ਼ਤੀ ਕੀਤੀ ਹੈ, ਮੇਰੇ ਹੁਕਮ ਦੇ ਬਿਨਾਂ ਕਾਦਸ਼ੀ ਦਾ ਨਾ ਬਜਣਾ ਹੋ ਸੀ ਤੇ ਨਾ ਦਵਾਦਸ਼ੀ ਦਾ ਆਉਣਾ ਹੋ ਸੀ। ਉਹ ਆਪਣੇ ਮੁੱਖ ਮੰਤਰੀ ਮੰਦਮਤੀ ਨੂੰ ਹੁਕਮ ਦਿੱਤਾ ਕਿ ਪੰਡਿਤ ਨੂੰ ਜੇਲ੍ਹ ਚ ਢੱਕ ਦਿੱਤਾ ਮੈਨੇ, ਖਾਮਣਾ

ના દીતા મને ભૂખા મારા દીતા મને હુકમ દીતા મેલ થઈ સેવક પંડત કો ઘસીટ કે ઘેન ગયે નિર્બુદ્ધિ મંદમતી ના સલાહ મશવરા કરવા લગા એ પંડિત કહેતા પી આઈ કે તિથિયા કા કોઈ જિસમ નહીં હોતા દુનિયા કોઈ એસી ચીજ હૈ જેડી આપસા દેખ નહીં સકતે નહીં શ્રીમાન કોઈ નહીં તો સારી રાજધાની પોંગા નગર દી હર હિફાજત ચોકી ચોકસ કર લેવું કડી નિગરાની રખી વજે રાત દે 11 વજે કહે કોઈ ના વજન દીતા મને તે ના હી આવન દીતા મને ਤੁਹਾਡੇ ਹੁਕਮ ਦੀ ਤਮੀਲ ਥੀ ਸੀ ਉੱਥੇ ਮੌਜੂਦ ਮੰਤਰੀਆਂ ਨੇ ਨਿਰਬੁੱਧੀ ਦੀ ਅਕਲਮੰਦੀ ਦੀ ਜੀ ਖੋਲ ਕੇ ਗੁਣਗਾਨ ਕੀਤਾ ਮਨਮੁਤੀ ਬੜਾ ਖੁਸ਼ ਆਈ ਕਿ ਰਾਜਾ ਨੇ ਇਤਨਾ ਜ਼ਰੂਰੀ ਕੰਮ ਹੂੰ ਕੋ ਦਿੱਤਾ ਸੈਨਾਪਤੀ ਦੁਰਮਤੀ ਕੋ ਨਹੀਂ ਉਹ ਬੜਾ ਇਥਲਾਉਂਦਾ ਫਿਰਦਾ ਹੈ ਕਿ ਮੈਂ ਮਹਾਰਾਜ ਦਾ ਬੜਾ ਵਿਸ਼ਵਾਸ ਪਾਤਰ ਹਾਂ ਮਨਮਤੀ ਨੇ ਰਜ ਜੁੜਵਾਇਆ ਤੇ ਸਾਰਥੀ ਕੋ ਆਖਾ ਕਿ ਨਗਰ ਦੀ ਹਰ ਹਿਫਾਜ਼ਤ ਚੌਕੀ ਤੇ ਘਿਨ ਚੱਲੇ ਹਰ ਚੌਕੀ ਤੇ ਰਾਜਾ ਦਾ ਹੁਕਮ ਸੁਣਾਇਆ ਹਰ ਸੈਨਿਕ ਨੇ ਇਹ ਦੇ ਪਾਲਣ ਦੀ ਕਸਮ ਖਾਧੀ ਜਿਸ ਵੇਲੇ ਮਨਮਤੀ ਆਖਰੀ ਚੌਕੀ ਤੇ ਪੁੱਜਾ ਰਾਤ 11 ਵਜਣ ਵਾਲੇ ਹਨ ਉਹ ਉੱਥੇ ਹੀ ਰੁਕ ਗਿਆ 11 ਵਜਣ ਦਾ ਖਿਆਲ ਵੱਜਾ ਇੱਕ ਤਰਫ਼ ਕੋਈ ਆਵਾਜ਼ ਥਈ ਇੱਕ ਚੂਹਾ ਆਪਣੇ ਬਿੱਲ ਤੋਂ ਨਿਕਲਾ ਤੇ ਜਿੱਥੇ ਮੰਦਮਤੀ ਖੜਾ ਆਈ ਉਹਦੇ ਕੋਲ ਹੀ ਇੱਕ ਬਿੱਲ ਚ ਘੁਸ ਗਿਆ ਅੱਛਾ ਤੇ ਕਾਸ਼ੀ ਨੇ ਇਸ ਚੂਹੇ ਦਾ ਰੂਪ ਧਰਿਆ ਹੈ ਇਹਨੂੰ ਪਕੜੋ ਤੇ ਟੁਕੜੇ ਟੁਕੜੇ ਕਰ ਦੇਵੋ ਸੈਨਿਕ ਉਦਾਲਾਂ ਕਈਆਂ ਲੈ ਧਰਤੀ ਖੋਦਣਾ ਲੱਗ ਪਏ ਬਿੱਲਾਂ ਚ ਪਾਣੀ ਭਰ ਦਿੱਤਾ ਰਾਤ ਗੁਜ਼ਰ ਗਈ ਚੂਹਾ ਨਾ ਮਿਲਣਾ ਹੈ ਤੇ ਨਾ ਮਿਲਾ ਜਿਸ ਵੇਲੇ ਇਹ ਖ਼ਬਰ ਨਿਰਬੁੱਧੀ ਕੋ ਮਿਲੀ ਤਾਂ ਉਹ ਘੋੜਾ ਦੌੜਾਉਂਦਾ ਹੋਇਆ ਉਸੇ ਚੌਕੀ ਤੇ ਆ ਪੁੱਜਾ ਮਨਮਤੀ ਹੱਥ ਜੋੜ ਕੇ ਸਾਹਮਣੇ ਖੜਾ ਥੀ ਗਿਆ ਆਪਣੇ ਕੋ ਕੋਸਣ ਲੱਗਾ ਸ਼੍ਰੀਮਾਨ ਮੈਂ ਤੁਹਾਡੇ ਹੁਕਮ ਦਾ ਪਾਲਣ ਨਹੀਂ ਕਰ ਸਕਿਆ ਮੈਂ ਇਕਦਮ ਨਿਕੰਮਾ ਹਾਂ ਮੈਂ ਕੋ ਮਾਕੂਲ ਸਜਾ ਦਿੱਤੀ ਵਜੇ ਹੁਣ ਆਪਣਾ ਸਿਰ ਝੁਕਾ ਗਿੱਦਾ ਤੇ ਜੁੱਤਾ ਸਿਰ ਤੇ ਰੱਖ ਗਿੱਦਾ ਨਿਰਬੁੱਧੀ ਨੇ ਮਨਮਤੀ ਕੋ ਖੂਬ ਖਰੀ ਖੋਟੀ ਸੁਣਾਈ ਪਰ ਕੋਈ ਸਜ਼ਾ ਨਾ ਦਿੱਤੀ ਉਹ ਹੁਣ ਕੋ ਬਹੁ ਪਿਆਰ ਕਰਦਾ ਆਈ ਹੁੰਦਾ ਸਭ ਤੋਂ ਜ਼ਿਆਦਾ ਹੁਕਮ ਮੰਨਣ ਵਾਲਾ ਉਹ ਸੇਵਕ ਆਈ ਦੁਖੀ ਨਾ ਸੀ ਮਨਮਤੀ ਤੂੰ ਇਤਨਾ ਕੰਮ ਤਾਂ ਕਰ ਹੀ ਦਿੱਤਾ ਹੈ ਕਿ ਇਕਾਦਸ਼ੀ ਨੇ ਕਿਆ ਸ਼ਕਲ ਅਖਤਿਆਰ ਕੀਤੀ ਹੈ ਹੁੰਦਾ ਮੇਰੇ ਤੋਂ ਬਚ ਨਿਕਲਣਾ ਨਾਮੁਮਕਿਨ ਹੈ ਮੈਂ ਇੱਕ ਸ਼ਿਕਾਰੀ ਹਾਂ ਸ਼ੇਰ ਮਾਰ ਸਕਦਾ ਹਾਂ ਤੇ ਚੂਹੇ ਦੀ ਕਿਆ ਔਕਾਤ ਹਾਂ ਸ਼੍ਰੀਮਾਨ ਤੁਸਾਂ ਹੀ ਇਹ ਕੰਮ ਕਰ ਸਕਦੇ ਹੋ ਤੁਸਾਂ ਜਿਤਨੇ ਬਹਾਦੁਰ ਹੋ ਉਤਨੇ ਸਮਝਦਾਰ ਚਲਾਕ ਵੀ ਹੋ ਮਨਮਤੀ ਮੈਂ ਆਪਣੇ ਨਾਲ ਇੱਕ ਸੈਨਿਕ ਟੁਕੜੀ ਗਿੱਦੀ ਰਹਿਣਾ ਇਕਾਦਸ਼ੀ ਕੋ ਗ੍ਰਿਫਤਾਰ ਕਰਕੇ ਹੀ ਪੌਂਗਾ ਨਗਰ ਵਲਸਾਂ ਜਬ ਤੱਕ ਮੈਂ ਨਾ ਵੱਲਾਂ ਰਾਜਕਾਜ ਤੇਰੇ ਜਿੰਮੇ ਤੂੰ ਸੰਭਾਲ ਮੰਦਮਤੀ ਕੋ ਤਾਂ ਡਰ ਆਈ ਕਿ ਹੁਣ ਕੋ ਜ਼ਬਰਦਸਤ ਸਜ਼ਾ ਮਿਲ ਸੀ ਰਾਜਾ ਨੇ ਤਾਂ ਰਾਜਕਾਜ ਹੀ ਸੌਂਪ ਦਿੱਤਾ ਉਹ ਗਦਗਦ ਥੀ ਗਿਆ ਖੁਸ਼ੀ ਨਾਲ ਅੱਖਾਂ ਤੋਂ ਹੁੰਦੇ ਹੰਝੂ ਨਿਕਲ ਆਏ ਸ਼੍ਰੀਮਾਨ ਤੁਸੀਂ ਬੜੇ ਦਿਲ ਵਾਲੇ ਹੋ ਦਿਆਨਤਦਾਰ ਹੋ ਮਹਾਨ ਹੋ ਨਿਰਬੁੱਧੀ ਸੈਨਿਕ ਟੁਕੜੀ ਦੇ ਨਾਲ ਚੂਹੇ ਦੀ ਖੋਜ ਚ ਨਿਕਲ ਗਿਆ ਚੂਹਾ ਹੋਵੇ ਜਾਂ ਘੂਸ ਜਿਵੇਂ ਸੈਨਿਕ ਦੇਦੇ ਉਹਦੇ ਪਿੱਛੇ ਭੱਜਦੇ ਉਹ ਬੇਲੇ ਚ ਘੁਸ ਵਹਿੰਦੇ ਤੇ ਗਾਇਬ ਥੀ ਵਹਿੰਦੇ ਸੈਨਿਕ ਬਿੱਲ ਖੁਦੇਂਦੇ ਮੁੰਦੇ ਵਿਚ ਪਾਣੀ ਭਰ ਲੈਂਦੇ ਪਰ ਕੁਝ ਹੱਥ ਨਾ ਆਉਂਦਾ ਕਈ ਸਵੇਰ ਥੇ ਕਈ ਸ਼ਾਮਾਂ ਗੁਜ਼ਰ ਗਈਆਂ ਸੈਨਿਕ ਵਿਚਾਰੇ ਥੱਕ ਕੇ ਚੂਰ ਥੀ ਗਏ ਨਿਰਬੁੱਧੀ ਆਪਣੀ ਜਿੱਤ ਤੇੜਾ ਆਈ ਉਹਦੇ ਸਾਹਮਣੇ ਭਲਾ ਕੌਣ ਮੂੰਹ ਖੋਲੇਂਦਾ ਇੱਡੇ ਮੰਦਬਤੀ ਰਾਜਕਾਜ ਚੱਲੇਂਦਾ ਪਿਆ ਆਈ ਦਿਨ ਰਾਤ ਲੱਗਾ ਰਹਿੰਦਾ ਸਭ ਕੁ ਖੁਸ਼ ਰੱਖੇਂਦਾ ਕਹਿੰ ਕੋ ਨਾ ਨਾ ਆਖੇਂਦਾ ਉਹ ਰਾਣੀ ਦਾ ਖਾਸ ਖਿਆਲ ਰੱਖੇਂਦਾ ਮੂੰਹ ਕੋਈ ਤਕਲੀਫ਼ ਨਾ ਥੀਵੇ ਰੋਜ਼ ਮਹਿਲ ਵਹਿੰਦਾ ਉਹਦਾ ਹਾਲ ਚਾਲ ਪੁੱਛਦਾ ਰਾਣੀ ਖੁਸ਼ ਆਈ ਰਾਤ ਥੀ ਗਈ ਆਈ ਕਾਮ ਕਾਜ ਨਿਪਟਾ ਕੇ ਮੰਦਮਤੀ ਸੰਮਣੇ ਵਾਲਾ ਹੈ ਕਿ ਰਾਣੀ ਦੀ ਦਾਸੀ ਚਤੁਰਾ ਹਾਂਫਦੀ ਕਾਂਪਦੀ ਆਈ ਤੇ ਖੋਸੀ ਮੰਤਰੀ ਜੀ ਕੁਝ ਬੁਰਾ ਥੀ ਹੋਣ ਵਾਲਾ ਹੈ ਹੋਇਆ ਕਿ ਇਹ ਮੰਦਮਤੀ ਨੇ ਦਾਸੀ ਤੋਂ ਪੁੱਛਾ ਮੰਤਰੀ ਜੀ ਰਾਣੀ ਜੀ ਗਹਿਰੀ ਨਿੰਦਰ ਚ ਚੈਨ ਨਾਲ ਸੁੱਤੀ ਪਈ ਆਈ ਮੈਂ ਸਿਰਾਣੇ ਖੜੀ ਆਈ ਪੱਖਾ ਵੀ ਥਲੇਂਦੀ ਆਵੀ ਤੇ ਹੁੰਦੇ ਮੂੰਹ ਚੋਂ ਨਿਕਲਾ ਹਾਏ ਹਾਏ ਹਾਂ ਮੰਤਰੀ ਜੀ ਹਾਏ ਮੈਂ ਆਪਣੇ ਕੰਨਾਂ ਨਾਲ ਸੁਣਾ ਹਾਏ ਉਹਨਾਂ ਕੋ ਤਕਲੀਫ਼ ਹੈ ਕਿਆ ਕਦਾਈ ਕੁਝ ਕਹਿ ਕੇ ਆਖ ਹੈ ਕਿਆ ਨਾ ਮੰਤਰੀ ਜੀ ਕੋਈ ਆਖਾ ਨੀ ਮੰਨਾ ਗਿਆ ਕਿਆ ਉਹਨਾਂ ਦਾ ਨਹੀਂ ਸਭ ਆਖੇ ਮੰਨੇ ਗਏ ਤਾਂ ਫਿਰ ਹੁਣ ਮੈਂ ਕਿਆ ਜਾਣਾ ਮੰਤਰੀ ਜੀ ਜਿਵੇਂ ਰਾਣੀ ਦੇ ਮੂੰਹ ਤੋਂ ਆਏ ਸੁਣੀ ਰਹਿਦੀ ਤੁਹਾਡੇ ਕੋਲ ਆਈ ਹਾਂ ਚਿੰਤਾ ਨਾ ਕਰ ਚਤੁਰਾ ਕੜਾਈ ਥੀ ਪੈਂਦਾ ਜੀ ਮੈਂ ਕੋਈ ਬੁਰਾ ਸੁਪਨਾ ਦੇਖ ਗਿੱਦਾ ਉਹ ਸੀ ਬੰਨ ਪਸੰਮੀ ਨਾ ਰਾਣੀ ਦੇ ਪਲੰਘ ਦੇ ਸਿਰਾਣੇ ਖੜੀ ਰਾਵੀ ਦੁਬਾਰਾ ਆਏ ਨਿਕਲੇ ਤਾਂ ਮੈਂ ਕੋਈ ਦੱਸੀ ਰਾਤ ਅੱਧੀ ਵੀ ਨਾ ਗੁਜ਼ਰੀ ਹੋ ਸੀ ਕਿ ਦਾਸੀ ਵੱਤ ਭੱਜੀ ਆਈ ਪਹਿਲੇ ਤੋਂ ਵੀ ਜ਼ਿਆਦਾ ਘਬਰਾਈ ਹੋਈ ਰਾਣੀ ਨੇ ਵੱਤ ਆਏ ਕੀਤੀ ਏ ਹੁਣ ਆ ਦੱਸਾਂ ਇੱਕ ਵਾਰੀ ਆ ਦੋ ਵਾਰੀ ਇੱਕ ਵਾਰੀ ਤੂੰ ਪੱਕਾ ਝਲੇਂਦੀ ਪਈ ਆਵੇ ਹਾਂਜੀ ਦੇਖ ਚੋਤਰਾ ਸ਼ਾਂਤੀ ਰੱਖ ਘਬਰਾ ਨਾ ਹਾਲੇ ਕੁਝ ਨਹੀਂ ਥਿਆ ਪਰ ਹਾਂ ਅਗਰ ਰਾਣੀ ਜੀ ਸੁੱਤੇ ਸੁੱਤੇ ਦੋ ਵਾਰੀ ਹਾਏ ਕਰੇ ਉਹ ਵੀ ਜਲਦੀ ਜਲਦੀ ਤਾਂ ਸਮਝੀ ਸਭ ਚੱਕ ਮਾਰ ਗਏ ਵੱਤ ਇਲਾਜ ਵਾਸਤੇ ਰਾਜ ਵੈਦ ਕੋ ਸੱਜਣਾ ਪਊ ਸੀ ਰਾਣੀ ਦੇ ਕੋਲ ਹੀ ਰਹੇ ਦੋ ਵਾਰੀ ਹਾਏ ਕਰੇ ਤਾਂ ਫੌਰਨ ਮੈਂ ਕੋ ਦੱਸੀ ਮੈਂ ਜਾਗਦਾ ਮਿਲਸਾਂ ਮਨਮਤੀ ਨੇ ਦਾਸੀ ਕੋ ਤਾਂ ਸ਼ਾਂਤ ਰਾਵਣ ਦੀ ਸਲਾਹ ਦਿੱਤੀ ਪਰ ਖੁਦ ਉਹ ਬੇਚੈਨ ਹੋ ਉਠਾ
ਉਹ ਭਗਵਾਨ ਦੀ ਮੂਰਤੀ ਦੇ ਸਾਹਮਣੇ ਬੰਨ ਬੈਠਾ ਤੇ ਮਾਲਾ

ਪਣ ਲੱਗ ਪਿਆ। ਇਸ ਬਾਰੇ ਦਾਸੀ ਰੋਂਦੀ ਬਿਲਖਦੀ ਆਈ, ਮੰਤਰੀ ਜੀ ਆਖਰ ਉਹੀ ਥੀ ਗਿਆ ਜਿੰਦਾ ਡਰ ਹੈ। ਰਾਣੀ ਨੇ ਹਾਏ ਹਾਏ ਕੀਤੀ। ਮਨਮਤੀ ਨੇ ਰਾਜ ਵੈਦ ਸੱਡਣ ਵਾਸਤੇ ਸੇਵਕ ਦੌੜਾਇਆ। ਉਹ ਪੜੋਸ ਦੇ ਕਿਸੇ ਗਾਂ ਵਿਚ ਗਿਆ ਹੋਇਆ ਹੈ, ਉਹਦਾ ਪੁੱਤਰ ਮਿਲ ਗਿਆ। ਉਹ ਹਾਲੇ ਵਿਦਿਆ ਸਿੱਖਦਾ ਹੀ ਪਿਆ। ਰਾਣੀ ਜੀ ਕੋ ਲੱਗਦਾ ਇਹ ਸੁੱਤੇ ਸੁੱਤੇ ਕੋਈ ਸੱਪ ਡਸ ਗਏ, ਤੂੰ ਜ਼ਹਿਰ ਦਾ ਕੋਈ ਇਲਾਜ ਕਰ ਸਕਦਾ? ਮੰਦਮਤੀ ਨੇ ਪੁੱਛਿਆ। ਸ਼੍ਰੀਮਾਨ, ਹਾਲੇ ਮੈਂ ਜ਼ਹਿਰ ਦੇ ਬਾਰੇ ਕੁਝ ਨਹੀਂ ਜਾਣਦਾ, ਪਰ ਇਤਨਾ ਜ਼ਰੂਰ ਆਪਣੇ ਪਿਓ ਕੋ ਅੱਖੇ ਦੇ ਸੁਣਾ ਹੈ ਕਿ ਸੱਪ ਕੱਟ ਵਜੇ ਤਾਂ ਸਿਰ ਤੱਕ ਜ਼ਹਿਰ ਫੈਲਣ ਤੋਂ ਪਹਿਲੇ ਇਲਾਜ ਥਿਵੜਨਾ ਚਾਹੀਦਾ, ਨਹੀਂ ਤਾਂ ਜਾਨ ਬਚਾਉਣਾ ਮੁਸ਼ਕਿਲ ਕਿਹਾ ਨਾਮੁਮਕਿਨ ਥੀ ਵੈਂਦੇ। ਹਾਂ, ਤੇ ਤੇਰਾ ਨਾਂ ਕਿਆ ਹੈ? ਗਿਆਨ ਸ਼ਤਰੂ। ਸ਼੍ਰੀਮਾਨ, ਤੇ ਗਿਆਨ ਸ਼ਤਰੂ ਵੱਲ ਤੇਰੀ ਕਿਆ ਸਲਾਹ ਹੈ? ਬਗੈਰ ਕੋਈ ਦੇਰ ਕੀਤੇ ਸਿਰ ਕੋ ਧੜ ਤੋਂ ਅਲੱਗ ਕਰ ਦਿੱਤਾ ਮੈਨੇ, ਜ਼ਹਿਰ ਫੈਲਣ ਤੋਂ ਬਚ ਵੈ ਸੀ। ਸਵੇਰੇ ਪਿਤਾ ਜੀ ਆਸਨ ਤੇ ਬਾਕੀ ਦਾ ਇਲਾਜ ਸ਼ੁਰੂ ਥੀ ਵੈਸ। ਸਲਾਹ ਮਨਮਤੀ ਕੋ ਜੱਚ ਗਈ। ਗਿਆਨ ਸ਼ਤਰੂ, ਮੈਂ ਖੁਸ਼ ਹਾਂ, ਤੂੰ ਵੈਦ ਜੀ ਦਾ ਹੋਣ ਹਾਰ ਪੁੱਤਰ ਹੈ। ਰਾਣੀ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਗਿਆ, ਹੁੰਦੇ ਪ੍ਰਾਣ ਨਿਕਲ ਗਏ। ਸਵੇਰੇ ਰਾਜ ਵੈਦ ਪੂੰਗਾ ਨਗਰ ਵੱਲਾ ਗਿਆਨ ਸ਼ਤਰੂ ਨੇ ਸਾਰਾ ਮਾਜਰਾ ਆਖ ਸੁਣਾਇਆ। ਇਹ ਸੁਣਦੇ ਹੀ ਕਿ ਪੁੱਤਰ ਦੀ ਸਲਾਹ ਤੇ ਰਾਣੀ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਗਿਆ ਹੈ, ਵੈਦ ਦੇਵਤਾ ਪਸੀਨੇ ਛੁੱਟ ਗਏ। ਹੁਣ ਕੋਈ ਲੱਗਾ ਕਿ ਹੁਣ ਹੁੰਦੇ ਤਾਂ ਪੁੱਤਰ ਦਾ ਸਿਰ ਵੀ ਬਹੁ ਦੇਰ ਤੱਕ ਧੜ ਤੋਂ ਜੁੜਾ ਨਾ ਰਹਾ ਸੀ। ਉਹ ਮਹਿਲ ਵਾਸਤੇ ਰਵਾਨਾ ਥੀਆ, ਪੂਰੇ ਰਸਤੇ ਜਾਨ ਬਚਾਉਣ ਦੀ ਤਰਕੀਬਾਂ ਸੁਚੈਂਦਾ ਰਿਹਾ। ਮੰਦਮਤੀ ਤਾਂ ਉਹਦੀ ਰਾਹ ਤਾਂ ਕਹਿੰਦਾ ਹੀ ਪਿਆ ਸੀ। ਉਹ ਸਿੱਧਾ ਰਾਜ ਵੈਦ ਦੇ ਕੋ ਰਾਣੀ ਦੇ ਕਮਰੇ ਚ ਗਿਣ ਗਿਆ। ਕਮਰੇ ਦੀ ਸਭ ਖਿੜਕੀਆਂ ਬੰਦ ਹਨ, ਵੈਦ ਕੋ ਬਚਣ ਦੀ ਕੋਈ ਤਰਕੀਬ ਸੋਚ ਗਈ। ਉਹ ਆਪਣਾ ਸਿਰ ਪਿੱਟਣ ਲੱਗਾ। ਹੁਣ ਮੰਦਮਤੀ ਕੋ ਪੁੱਛਿਆ, ਸ਼੍ਰੀਮਾਨ ਇਹ ਖਿੜਕੀਆਂ ਤੈਂ ਬੰਦ ਕਰਵਾਈਆਂ? ਸਵਾਲ ਤੇ ਮੰਦਮਤੀ ਕੋ ਹੈਰਾਨੀ ਥਈ। ਮੈਂ ਕਰਵਾਈਆਂ? ਇਹਦੇ ਨਾਲ ਕਿਆ ਥੀ ਗਿਆ? ਚਤੁਰ ਚਲਾਕ ਵੈਦ ਨੇ ਆਖਿਆ ਕੱਟੇ ਸਿਰ ਕੋ ਖੁੱਲੀ ਖਿੜਕੀ ਚ ਰੱਖਣਾ ਚਾਹੀਦਾ ਆਈ, ਹੁਕਮ ਸਾਹ ਲਵਣ ਵਾਸਤੇ ਤਾਜ਼ਾ ਹਵਾ ਦੀ ਜ਼ਰੂਰਤ ਆਈ। ਘੁਟਣ ਨਾਲ ਹੁੰਦਾ ਸਾਹ ਗਿਣਨਾ ਬੰਦ ਥੀ ਗਿਆ, ਬਸ ਹੁਣ ਕੁਝ ਨਹੀਂ ਥੀ ਸਕਦਾ। ਸ਼੍ਰੀਮਾਨ, ਰਾਣੀ ਤਾਂ ਮਰ ਚੁੱਕੀ ਏ। ਜਿਸ ਜਗ੍ਹਾ ਰਾਣੀ ਨੇ ਸਾਹ ਦਿੱਤੇ ਉਹਦੀ ਆਤਮਾ ਦੀ ਸ਼ਾਂਤੀ ਵਾਸਤੇ ਉੱਥੇ ਹੀ ਦਾਹ ਕਰਮ ਕਰਦੇ ਪਏ ਆ, ਪਰ ਰੱਬ ਦੀ ਮਾਰ ਸਾਰੇ ਕਮਰੇ ਚ ਭਾਰ ਲੱਗ ਗਈ ਤੇ ਫੈਲਦੀ ਗਈ। ਸਾਰਾ ਮਹਿਲ ਧੂ ਧੂ ਕਰਕੇ ਜਲਣ ਲੱਗਾ, ਪਰ ਜਗਮਤੀ ਕਿਤੇ ਹਾਰ ਮੰਨਣ ਵਾਲਾ ਆਈ। ਹੁਣ ਸੁਝਾਇਆ ਕਿ ਪਹਾੜੀ ਤੇ ਜਿਹੜਾ ਬਾਂਧ ਹੈ ਹੁਕੂ ਤੋੜ ਦਿੱਤਾ ਮੰਨੇ। ਮਹਿਲ ਘਾਟੀ ਚ ਪਾਣੀ ਤੇਜ਼ੀ ਨਾਲ ਆਸੀ ਤੇ ਬਾ ਬੁਝਵੇ ਸੀ। ਨਗਰ ਚ ਡਿੰਡੋਰਾ ਪਟਵਾ ਦਿਓ ਕਿ ਆਪਣੀ ਜਾਨ ਬਚਾਉਣ ਵਾਸਤੇ ਲੋਕ ਪਹਾੜੀ ਤੇ ਚੱਲੇ ਵੰਜਣ ਜਾਂ ਦਰਖਤਾਂ ਤੇ ਚੜ੍ਹ ਵੰਜਣ। ਤੇ ਆਪਾਂ ਕਿੱਥੇ ਵੈਸੂ? ਮੰਦਮਤੀ ਪੁੱਛਿਆ। ਅਸਾਂ ਡੂਹੇ ਬਾਂਧ ਦੀ ਦੀਵਾਰ ਤੇ ਚੜ੍ਹ ਕੇ ਸਾਰਾ ਨਜ਼ਾਰਾ ਦੇਖਸੂ। ਹੁਣ ਸਾਰੀ ਘਟਨਾ ਦੀ ਖ਼ਬਰ ਨਿਰਬੁੱਧੀ ਕੋ ਡੇਮਣਾ ਜ਼ਰੂਰੀ ਆਈ। ਮੰਦਮਤੀ ਨੇ ਇਹ ਖਤ ਲਿਖਾ, ਜੋ ਜੋ ਜੀਵੇ ਥੀਆ ਸਭ ਲਿਖਾ, ਪਰ ਰਾਣੀ ਦੇ ਸਿਰ ਕੱਟਣ ਵਾਲੀ ਗੱਲ ਲੁਕਾ ਗਿਆ। ਅਗਲੇ ਦੀ ਵਾਰ ਸੂਰਜ ਨਿਕਲਣ ਤੋਂ ਪਹਿਲੇ ਹੀ ਚਲਤੂ ਮੀਆਂ ਘਰ ਤੋਂ ਨਿਕਲ ਪਿਆ, ਛਾਤੀ ਨਾਲ ਲਾਇਆ ਹੋਇਆ ਹੈ। ਉਹ ਪੂਰਾ ਦੀਵਾਰ ਚਲਦਾ ਹੀ ਰਿਹਾ। ਹੁਣ ਨਾ ਧੁੱਪ ਦੀ ਚਿੰਤਾ ਆਈ ਤੇ ਨਾ ਭੁੱਖ ਪਿਆਸ ਦੀ। ਸੂਰਜ ਢਲਣ ਤੇ ਉਹ ਇੱਕ ਦਰਖਤ ਲਿਆ ਆਰਾਮ ਕਰਨ ਵਾਸਤੇ ਲੇਟ ਗਿਆ। ਥੱਕ ਕੇ ਚੂਰ ਤਾਂ ਹੈ ਹੀ, ਲੇਟਦੇ ਹੀ ਨਿੰਦਰ ਆ ਗਈ। ਪੂਰੀ ਰਾਤ ਸੁੱਤਾ ਰਿਹਾ। ਸਵੇਰਾ ਥੀ ਗਿਆ, ਚਿੜੀਆਂ ਚਹਿਚਹਾਉਣ ਲੱਗੀਆਂ, ਫਿਰ ਜਾ ਕੇ ਉਹਦੀ ਨਿੰਦਰ ਟੁੱਟੀ। ਜਿਸ ਵੇਲੇ ਚਲਤੂ ਨਿਰਬੁੱਧੀ ਦੀ ਹਾਜ਼ਰੀ ਚ ਪੁੱਜਾ, ਰਾਜਾ ਬਹੁ ਦੁਖੀ ਆਈ। ਇਕਾਦਸ਼ੀ ਨੂੰ ਪਕੜਨ ਵਾਸਤੇ ਉਹ ਹਲੇ ਕਾਮਯਾਬ ਨਾ ਥਿਆ ਆਈ। ਚਲਤੂ ਨੇ ਝੁੱਕ ਕੇ ਸਲਾਮ ਕੀਤਾ। ਨਿਰਬੁੱਧੀ ਨੇ ਪੁੱਛਿਆ, ਕਿਵੇਂ ਆਉਣਾ ਹੋਇਆ? ਸਭ ਠੀਕ ਠਾਕ ਤੇ ਹੈ ਨਾ? ਹੁਣ ਖਤ ਕੱਢਾ ਤੇ ਰਾਜਾ ਦੇ ਹਵਾਲੇ ਕਹਿੰਦੇ ਹੋਏ ਆਖਾ ਕਿ ਮੁੱਖ ਮੰਤਰੀ ਨੇ ਤੁਹਾਡੇ ਵਾਸਤੇ ਭੇਜਿਆ ਹੈ। ਨਿਰਬੁੱਧੀ ਖਤ ਪੜਨ ਲੱਗਾ। ਸ਼ੁਰੂ ਸ਼ੁਰੂ ਵਿਚ ਮੰਦਮਤੀ ਨੇ ਲਿਖਾ ਹਾਈ ਕਿ ਰਾਜਕਾਜ ਕਿਵੇਂ ਚੱਲਦਾ ਪਿਆ ਹੈ। ਨਿਰਬੁੱਧੀ ਖੁਸ਼ ਥਿਆ, ਮੇਰੇ ਕੋ ਵਿਸ਼ਵਾਸ ਆਈ ਕਿ ਮੰਦਮਤੀ ਸਭ ਸੰਭਾਲ ਗਈ ਸੀ। ਰਾਣੀ ਦੀ ਮੌਤ ਦੇ ਦਾਹ ਕਰਮ ਦੀ ਖਬਰ ਪੜ ਕੇ ਇਤਨਾ ਹੀ ਆਖਾ, ਓਹ ਰਾਣੀ ਮਰ ਗਈ? ਹੁਣ ਬੜਾ ਦੁੱਖ ਜ਼ਾਹਿਰ ਕੀਤਾ, ਵਿਚਾਰੀ ਬਹੁ ਅੱਛੀ ਆਈ। ਦਾਹ ਕਰਮ ਵਾਸਤੇ ਮੇਰੇ ਵਲਣ ਦੇ ਤੱਕ ਰੁਕਣਾ ਬੇਵਕੂਫੀ ਹੁੰਦੀ। ਜਿਵੇਂ ਹੀ ਮਹਿਲ ਦੀ ਭਾਅ ਕੋ ਬੁਝਾਵਣ ਵਾਸਤੇ ਬਾਂਹ ਤੋੜਨ ਦੀ ਖਬਰ ਪੜੀ ਤਾਂ ਨਿਰਬੁੱਧੀ ਕਸਮਸ ਆਇਆ। ਬਾਂਹ ਦੇ ਤਾਂ ਮੈਂ ਦੂਰ ਦੂਰ ਤੋਂ ਮੱਛਲੀਆਂ ਮੰਗਵਾ ਕੇ ਪਾਲ ਰੱਖੀਆਂ ਹਨ, ਉਹਨਾਂ ਦਾ ਕਿਆ ਥਿਆ? ਮੰਦਮਤੀ ਨੇ ਇਸ ਬਾਰੇ ਤਾਂ ਕੁਝ ਲਿਖਿਆ ਹੀ ਕਹਿਣੀ। ਚਲਤੂ ਨੂੰ ਬੋਲਣ ਦਾ ਮੌਕਾ ਮਿਲ ਗਿਆ। ਹੁਣ ਆਖਾ, ਚਿੰਤਾ ਨਾ ਕਰੋ ਸ਼੍ਰੀਮਾਨ, ਮੈਂ ਉੱਥੇ ਮੌਜੂਦ ਆਵੀ। ਜਿਵੇਂ ਹੀ ਬਾਂਹ ਤੋਂ ਪਾਣੀ ਵਾਵਣ ਲੱਗਾ, ਮੱਛਲੀਆਂ ਆਸ ਪਾਸ ਦੇ ਦਰਖਤਾਂ ਤੇ ਚੜ ਗਈਆਂ ਹਨ, ਉਹਨਾਂ ਦਰਖਤਾਂ ਤੇ ਹੀ ਆਪਣੇ ਘੋਂਸਲੇ ਬਣਾ ਕੇ ਦੇਣ। ਇਹ ਸਭ ਮੈਂ ਆਪਣੀ ਅੱਖਾਂ ਨਾਲ ਦੇਖਿਆ। ਇਹ ਸ਼ੁਭ ਸਮਾਚਾਰ ਦੇਵਣ ਵਾਸਤੇ ਇਹ ਮੋਤੀਆਂ ਦਾ ਹਾਰ ਇਨਾਮ ਵਿਚ ਤੇ ਕੋ ਦੇਂਦਾ ਹਾਂ। ਵਾਪਸ ਆਵਣ ਦੇ ਤੇ ਕੋ ਮੁੱਖ ਮੰਤਰੀ ਬਣੇ ਸਾਂ। ਇਹ ਮੰਦਮਤੀ

0: ਬੜਾ ਨਿਕੰਮਾ ਹੈ, ਮਛਲੀਆਂ ਬਾਰੇ ਖਬਰ ਹੀ ਨਹੀਂ ਦਿੱਤੀ। ਜਿੱਥੇ ਨਿਰਬੁੱਧੀ ਨੇ ਆਪਣਾ ਡੇਰਾ ਜਮਾਇਆ ਹੋਇਆ ਹੈ ਉਹ ਜਗ੍ਹਾ ਕਰਵਟ ਨਗਰ ਦੇ ਕੋਲ ਆਈ, ਉੱਥੇ ਇੱਕ ਬਹੁ ਸਿਆਣਾ ਅਕਲਮੰਦ ਪੰਡਿਤ ਰਹਿੰਦਾ ਆਈ। ਹੁਣ ਕੋਈ ਨਿਰਬੁੱਧੀ ਦੀ ਏਕਾਦਸ਼ੀ ਦੀ ਖੋਜ ਦੀ ਪੂਰੀ ਜਾਣਕਾਰੀ ਆਈ। ਪੰਡਿਤ ਕੋ ਰਾਜਾ ਦੇ ਪਾਗਲਪਨ ਤੇ ਬਹੁ ਤਰਸ ਆਇਆ, ਹੁਣ ਨਿਰਬੁੱਧੀ ਕੋ ਇਸ ਜੰਜਾਲ ਤੋਂ ਕੱਢਣ ਦੀ ਇੱਕ ਤਰਕੀਬ ਕੱਢੀ। ਮਹਾਰਾਜ, ਅਸਾਂ ਲੋਕ ਹੀ ਦੁਨੀਆਂ ਚ ਦੇਹਧਾਰੀ ਦੀ ਜੀਵ ਹਾਂ, ਏਕਾਦਸ਼ੀ ਦੇਵਤਾ ਹੈ, ਅਸਾਂ ਉਹ ਕੋ ਬੰਦੀ ਨਹੀਂ ਸੀ ਬਣਾ ਸਕਦੇ। ਮੈਂ ਇਤਨਾ ਦੱਸ ਲੇਵਾਂ ਤੁਹਾ ਕੋ ਕਿ ਤੁਸਾਂ ਇੱਕ ਸਾਲ ਤੋਂ ਆਪਣੀ ਰਾਜਧਾਨੀ ਤੋਂ ਬਾਹਰ ਹੀ ਵੇ, ਇਸ ਦੌਰਾਨ 24 ਵਾਰੀ ਉੱਥੇ ਏਕਾਦਸ਼ੀ ਦਾ ਆਮਣਾ ਵਜਣਾ ਥੀ ਚੁੱਕਾ ਹੈ, ਤੇ ਦੁਆਸ਼ੀ ਦਾ ਵੀ ਇਵੇਂ ਹਰ ਮਹੀਨੇ ਚ 2 ਵਾਰੀ ਥੀਂਦੇ। ਇਹ ਕਿਵੇਂ ਥੀ ਸਕਦੇ? ਮੈਂ ਤਾਂ ਹੁਣ ਕਦਾਈ ਚੂਹਾ, ਕਦਾਈ ਘੂਸ, ਕਦਾਈ ਬੰਦਰ ਤੇ ਬਈ ਕੇ ਰੂਪਾਂ ਚ ਇੱਥੇ ਉੱਥੇ ਦੌੜਦੇ ਭੱਜਦੇ ਡਿੱਠੇ, ਇਹ ਨਾਮੁਮਕਿਨ ਹੈ, ਤੁਹਾਡਾ ਭਰਮ ਹੈ। ਸ਼੍ਰੀਮਾਨ, ਮੈਂ ਤੁਹਾਨੂੰ ਇੱਕ ਸਵਾਲ ਕਰਦਾ, ਬਹੁ ਆਸਾਨ ਸਵਾਲ ਹੈ, ਮੈਂ ਤੁਹਾਡਾ ਕੋਈ ਇਮਤਿਹਾਨ ਨਹੀਂ ਪਿਆ ਗਿੰਦਾ। ਕਿਆ ਤੁਸੀਂ ਸੂਰਜ ਦੀ ਰੋਸ਼ਨੀ ਕੋ ਆਪਣੇ ਰਾਜ ਵਿਚ ਆਮਣ ਤੋਂ ਰੋਕ ਸਕਦੇ ਹੋ? ਨਹੀਂ। ਕਿਆ ਹਵਾ ਕੋ, ਬਾਰਿਸ਼ ਕੋ, ਤੂਫਾਨ ਕੋ ਰੋਕ ਸਕਦੇ ਹੋ? ਨਹੀਂ। ਤਾਂ ਸੁਣੋ ਮਹਾਰਾਜ, ਏਕਾਦਸ਼ੀ ਦਾ ਸਫ਼ਰ ਸੂਰਜ ਦੇ ਨਾਲ ਸ਼ੁਰੂ ਥੀਂਦਾ ਹੈ, ਸੂਰਜ ਪੂੰਗਾ ਨਗਰ ਰੋਜ਼ ਆਉਂਦਾ ਵੈਂਦਾ ਹੈ, ਏਕਾਦਸ਼ੀ ਦੁਆਦਸ਼ੀ 15 ਨਿਵਾਰਿਆਂ ਚ ਇੱਕ ਵਾਰੀ ਆਉਂਦੀ ਰਹਿੰਦੀ ਹੈ। ਨਾ ਤੁਸੀਂ ਸੂਰਜ ਕੋ ਰੋਕ ਸਕਦੇ ਹੋ ਤੇ ਨਾ ਕਿਸੇ ਤਾਰੀਖ ਤਿੱਥੀ ਨੂੰ। ਨਿਰਬੁੱਧੀ ਕੋ ਗਿਆਨ ਮਿਲ ਗਿਆ, ਉਹ ਸੰਤੁਸ਼ਟ ਸੀ ਕਿ ਆਪਣੀ ਰਾਜਧਾਨੀ ਵਾਲਾ ਉਹ ਪੰਡਿਤ ਦੇਵਤਾ ਕੋ ਰਾਜੀ ਕਰਕੇ ਆਪਣੇ ਨਾਲ ਗਿਨਾਇਆ, ਉਹਨੂੰ ਮੁੱਖ ਮੰਤਰੀ ਬਣਾਇਆ, ਕਈ ਸਾਲਾਂ ਤੱਕ ਰਾਜ ਕੀਤਾ, ਪ੍ਰਜਾ ਬੜੀ ਸੁਖੀ ਹੋਈ, ਨਿਰਬੁੱਧੀ ਹੁਣ ਸੁਬੁੱਧੀ ਬਣ ਗਿਆ ਹੈ।
1: ਹੁਣੇ ਆਪ ਸੁਣਦੇ ਪਏ ਹਵੇ ਇੱਕ ਸਿਰਾਇਕੀ ਲੋਕ ਕਹਾਣੀ। ਹੁਣ ਸੁਣੋ ਕਾਵਿ ਪਾਠ ਨੀਰਜ ਭੰਡਾਰੀ ਜੀ ਦੇ ਨਾਲ। ਸਭ ਤੋਂ ਪਹਿਲੇ ਹਾਜ਼ਿਰ ਹਨ ਕੁਛ ਡੋੜੇ।

ਦੋਸਤੋ ਅੱਜ ਦੇ ਦੇਸ਼ ਪੰਜਾਬ ਪ੍ਰੋਗਰਾਮ ਦੇ ਵਿਚ ਪੇਸ਼ ਕਰਾਂਗੇ ਅੱਜ ਦੀ ਗੱਲ ਇਕ ਰੁੱਖ ਮਾਂ ਦੇ ਨਾਂ ਪੰਜਾਬੀ ਨਾਟਕ ਤੁਸੀਂ ਸੁਣੋਗੇ ਚਿੱਟੇ ਦਾ ਘੁਣ ਲੇਖਕ ਕੁੰਦਨ ਲਾਲ ਪੱਟੀ ਇਸ ਦੇ ਨਾਲ ਹੀ ਤੁਹਾਨੂੰ ਸੁਣਾਵਾਂਗੇ ਚਿੱਠੀਆਂ ਤੇ ਆਧਾਰਿਤ ਫਰਮਾਇਸ਼ੀ ਪ੍ਰੋਗਰਾਮ ਨਜ਼ਰਾਨਾ ਤੇ ਤਮੰਨਾ ਪ੍ਰੋਗਰਾਮ ਦੇ ਵਿਚ ਅਸੀਂ ਸੁਣਾਵਾਂਗੇ ਤੁਹਾਨੂੰ ਤੁਹਾਡੀ ਪਸੰਦ ਦਾ ਗੀਤ ਜਿਹੜਾ ਸਾਡੇ ਦੋਸਤਾਂ ਨੇ ਸਾਨੂੰ ਲਿਖ ਘੱਲਿਆ ਹੈ ਆਪਣੇ ਖੱਤ ਦੇ ਵਿਚ ਸੋ ਅੱਜ ਦੇਸ਼ ਪੰਜਾਬ ਪ੍ਰੋਗਰਾਮ ਦੇ ਵਿਚ ਅਸੀਂ ਬਹੁਤ ਸਾਰੇ ਸੈਗਮੈਂਟਸ ਪੇਸ਼ ਕਰਾਂਗੇ ਤੇ ਲੋ ਸਭ ਤੋਂ ਪਹਿਲਾਂ ਅਸੀਂ ਪੇਸ਼ ਕਰਨ ਜਾ ਰਹੇ ਹਾਂ ਅੱਜ ਦੀ ਗੱਲ ਇਕ ਰੁੱਖ ਮਾਂ ਦੇ ਨਾਂ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਲੁੱਕ ਲੱਗਦੇ ਮਾਵਾਂ ਮਾਵਾਂ ਠੰਡੀਆਂ ਛਾਵਾਂ ਦੋਸਤੋ ਇਕ ਰੁੱਖ ਮਾਂ ਦੇ ਨਾਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਇਸ ਗੱਲ ਨੂੰ ਦਰਸਾਉਂਦੇ ਹੋਏ ਕਿ ਮਾਂ ਦਾ ਸਤਿਕਾਰ ਕੁਦਰਤ ਦੇ ਨਾਲ ਪਿਆਰ ਦੋਸਤੋ ਅਸੀਂ ਕੁਦਰਤ ਨੂੰ ਵੀ ਮਾਂ ਆਖਦੇ ਹਾਂ ਕਿਉਂ ਕਿਉਂਕਿ ਕੁਦਰਤ ਸਾਨੂੰ ਹਮੇਸ਼ਾ ਵੰਡਦੀ ਹੈ ਚਾਹ ਦਿੰਦੀ ਹੈ ਸਾਡਾ ਧਿਆਨ ਰੱਖਦੀ ਹੈ ਬਿਲਕੁਲ ਸਾਨੂੰ ਮਾਂ ਵਾਂਗ ਪਿਆਰ ਕਰਦੀ ਹੈ ਇਕ ਰੁੱਖ ਮਾਂ ਦੇ ਨਾਂ ਦੋਸਤੋ ਰੁੱਖ ਹਮੇਸ਼ਾ ਜ਼ਿੰਦਗੀ ਦਿੰਦੇ ਨੇ ਜ਼ਿੰਦਗੀ ਦੇ ਵਿਚ ਛਾਂ ਫਲ ਸਬਜ਼ੀਆਂ ਆਕਸੀਜਨ ਜਿਹੜੀ ਕਿ ਜੀਵਨ ਦਾਇਨੀ ਹੁੰਦੀ ਹੈ ਉਹ ਸਭ ਕੰਮ ਜੋ ਸਾਡੀਆਂ ਮਾਵਾਂ ਕਰਦੀਆਂ ਨੇ ਸਾਡਾ ਧਿਆਨ ਰੱਖਣਾ ਸਾਨੂੰ ਧੁੱਪ ਤੋਂ ਬਚਾਉਣਾ ਤੇ ਸਾਨੂੰ ਹਮੇਸ਼ਾ ਸੁੱਖਾਂ ਵਾਲੀ ਛਾਂ ਦੇਣਾ ਦੋਸਤੋ ਇਹ ਸਿਰਫ ਇਕ ਮੁਹਿੰਮ ਨਹੀਂ ਹੈ ਸਗੋਂ ਕੁਦਰਤ ਦੇ ਪ੍ਰਤੀ ਸਾਡੇ ਪਿਆਰ ਨੂੰ ਸਤਿਕਾਰ ਨੂੰ ਦਰਸਾਉਂਦੀ ਹੈ ਬੜਾ ਸੋਹਣਾ ਪ੍ਰਤੀਕ ਹੈ ਇਕ ਰੁੱਖ ਮਾਂ ਦੇ ਨਾਂ ਇਸ ਮੁਹਿੰਮ ਦਾ ਸਭ ਤੋਂ ਵੱਡਾ ਉਦੇਸ਼ ਇਹ ਹੈ ਕਿ ਜਿਵੇਂ ਅਸੀਂ ਆਪਣੀਆਂ ਮਾਵਾਂ ਨੂੰ ਪਿਆਰ ਕਰਦੇ ਹਾਂ ਸਾਨੂੰ ਕੁਦਰਤ ਨੂੰ ਵੀ ਏਦਾਂ ਹੀ ਪਿਆਰ ਕਰਨਾ ਚਾਹੀਦਾ ਹੈ ਕੁਦਰਤ ਸਾਡੇ ਆਲੇ ਦੁਆਲੇ ਮੋਲਦੀ ਹੈ ਕੁਦਰਤ ਜਿਹੜੀ ਝੋਲੀਆਂ ਵੰਡ ਵੰਡ ਸਾਨੂੰ ਦਿੰਦੀ ਹੈ ਸਾਨੂੰ ਵੀ ਕੁਦਰਤ ਨਾਲ ਉਨਾ ਹੀ ਪਿਆਰ ਕਰਨਾ ਚਾਹੀਦਾ ਤੇ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ ਜਿਵੇਂ ਮਾਂ ਸਾਨੂੰ ਜਨਮ ਦਿੰਦੀ ਹੈ ਤਿਵੇਂ ਹੀ ਇਕ ਬੂਟਾ ਧਰਤੀ ਨੂੰ ਨਵੀਂ ਜ਼ਿੰਦਗੀ ਦਿੰਦਾ ਹੈ ਤੇ ਦੋਸਤੋ ਰੁੱਖਾਂ ਦਾ ਤੇ ਮਨੁੱਖਾਂ ਦਾ ਇਹ ਚਿਰਾਂ ਤੋਂ ਸੰਬੰਧ ਚੱਲਦਾ ਆ ਰਿਹਾ ਹੈ ਇਕ ਰੁੱਖ ਪਤਾ ਨਹੀਂ ਕਿੰਨੀ ਆਕਸੀਜਨ ਵੰਡਦਾ ਹੈ ਤੇ ਕਿੰਨੀ ਹੀ ਕਾਰਬਨ ਡਾਈਆਕਸਾਈਡ ਆਪਣੇ ਅੰਦਰ ਸਮਾ ਲੈਂਦਾ ਹੈ ਤਾਂ ਕਿ ਇਨਸਾਨ ਚੰਗੀ ਤਰ੍ਹਾਂ ਸਾਹ ਲੈ ਸਕਣ ਤੇ ਆਪਣੀ ਜ਼ਿੰਦਗੀ ਬੜੇ ਸੋਹਣੇ ਢੰਗ ਨਾਲ ਜੀ ਸਕਣ ਦੋਸਤੋ ਮਾਂ ਦੀ ਮਮਤਾ ਦੀ ਛਾਂ ਹੇਠਾਂ ਅਸੀਂ ਨਿੱਕੇ ਤੋਂ ਵੱਡੇ ਹੁੰਦੇ ਹਾਂ ਅਸੀਂ ਹਰ ਔਕੜ ਤੋਂ ਦੁੱਖ ਤੋਂ ਬਚ ਕੇ ਰਹਿੰਦੇ ਹਾਂ ਏਦਾਂ ਹੀ ਰੁੱਖ ਕਰਦਾ ਹੈ ਦੋਸਤੋ ਮਾਂ ਤੇ ਰੁੱਖ ਬਿਨਾਂ ਕਿਸੇ ਸਵਾਰਥ ਤੋਂ ਸਾਡੀ ਰੱਖਿਆ ਕਰਦੇ ਨੇ ਅੱਜ ਕੱਲ ਅਸੀਂ ਵੇਖਦੇ ਹਾਂ ਕਿ ਇੰਨੀ ਧੁੱਪ ਦੇ ਵਿਚ ਸੜਦੀ ਬਲਦੀ ਧੁੱਪ ਦੇ ਵਿਚ ਜੇ ਕੋਈ ਰਾਹਗੀਰ ਸੜਕ ਤੇ ਤੁਰਿਆ ਜਾਂਦਾ ਹੋਵੇ ਤੇ ਅਚਾਨਕ ਉਹਨੂੰ ਠੰਡੀ ਠੰਡੀ ਹਵਾ ਲੱਗੇ ਠੰਡੇ ਠੰਡੇ ਹਵਾ ਦੇ ਬੁੱਲੇ ਉਹਦੇ ਵੱਲ ਆਉਂਦੇ ਹੋਣ ਤੇ ਉਹਨੂੰ ਪਤਾ ਹੁੰਦਾ ਹੈ ਕਿ ਕੋਲ ਕੋਈ ਰੁੱਖ ਜ਼ਰੂਰ ਹੋਏਗਾ ਧੁੱਪ ਤੋਂ ਬਚਦੇ ਹੋਏ ਉਸ ਸੜਦੀ ਧੁੱਪ ਤੋਂ ਨਿਜਾਤ ਪਾਉਣ ਲਈ ਜਦੋਂ ਉਹ ਰੁੱਖ ਦੇ ਹੇਠਾਂ ਆਉਂਦਾ ਹੈ ਏਦਾਂ ਲੱਗਦਾ ਨਾ ਕਿ ਕਿਸੇ ਮਾਂ ਨੇ ਆਪਣਾ ਪੱਲਾ ਕਰਕੇ ਬੱਚੇ ਨੂੰ ਛਾਂ ਕੀਤੀ ਹੋਵੇ ਦੋਸਤੋ ਜਦੋਂ ਅਸੀਂ ਆਪਣੇ ਮਾਂ ਦੇ ਨਾਂ ਦਾ ਇਕ ਬੂਟਾ ਲਾਉਂਦੇ ਹਾਂ ਅਸੀਂ ਆਪਣੀ ਮਾਵਾਂ ਨੂੰ ਬਹੁਤ ਪਿਆਰ ਕਰਦੇ ਹਾਂ ਸਾਨੂੰ ਏਦਾਂ ਲੱਗਦਾ ਹੈ ਕਿ ਇਹ ਬੂਟਾ ਬੂਟਾ ਨਹੀਂ ਮੇਰੀ ਮਾਂ ਹੈ ਮਾਂ ਦਾ ਪ੍ਰਤੀਕ ਹੈ ਮਾਂ ਦੇ ਸਤਿਕਾਰ ਦਾ ਪ੍ਰਤੀਕ ਹੈ ਔਰ ਇਸ ਤਰ੍ਹਾਂ ਅਸੀਂ ਵੱਧ ਪਿਆਰ ਦੇ ਨਾਲ ਅਪਣੱਤ ਦੇ ਨਾਲ ਕੁਦਰਤ ਨਾਲ ਇਕ ਸਾਂਝ ਪਾਉਂਦੇ ਹਾਂ ਦੋਸਤੋ ਰੁੱਖ ਲਗਾਉਣਾ ਇਹ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਸੀਂ ਵੇਖਦੇ ਹਾਂ ਕਿ ਤਰੱਕੀ ਦੇ ਨਾਂ ਦੇ ਉੱਤੇ ਬੜੇ ਸਾਰੇ ਰੁੱਖ ਵੱਡੇ ਜਾਂਦੇ ਨੇ ਵੱਡੇ ਵੱਡੇ ਮੋਟੇ ਮੋਟੇ ਤਣਿਆਂ ਵਾਲੇ ਰੁੱਖ ਸੜਕਾਂ ਦੀ ਸਾਈਡਾਂ ਦੇ ਉੱਤੇ ਪਏ ਹੋਏ ਸਾਨੂੰ ਮੂੰਹ ਝੁਕਾ ਰਹੇ ਹੁੰਦੇ ਨੇ ਕਿ ਜੇ ਮੈਂ ਆਕਸੀਜਨ ਦਿੰਦਾ ਸੀ ਤੇ ਤੁਹਾਨੂੰ ਮਾੜਾ ਲੱਗਦਾ ਸੀ ਆਕਸੀਜਨ ਦੇ ਸਿਲੰਡਰ ਲੈਣਾ ਸ਼ਾਇਦ ਤੁਹਾਡੀ ਜੇਬ ਨੂੰ ਵਾਰਾ ਆਉਂਦਾ ਹੈ ਪਰ ਦੋਸਤੋ ਇਹ ਰੁੱਖ ਇਹ ਕੁਦਰਤ ਦੇ ਸਿਪਾਹੀ ਨੇ ਸਿਪਾ ਸਲਾਰ ਨੇ ਔਰ ਇਨ੍ਹਾਂ ਦਾ ਕੋਈ ਬਦਲ ਨਹੀਂ ਹੋ ਸਕਦਾ ਅਸੀਂ ਜਾਣਦੇ ਹਾਂ ਕਿ ਜਿਸ ਘਰ ਦੇ ਆਲੇ ਦੁਆਲੇ ਰੁੱਖ ਲੱਗੇ ਹੋਣ ਉੱਥੇ ਦਾ ਟੈਂਪਰੇਚਰ ਆਪਣੇ ਆਪ ਘੱਟ ਹੁੰਦਾ ਹੈ ਏਸੀ ਵੀ ਬਹੁਤੀ ਲਾਉਣ ਦੀ ਲੋੜ ਨਹੀਂ ਹੁੰਦੀ ਤੇ ਕਈ ਵਾਰ ਤਾਂ ਬਜ਼ੁਰਗ ਘਰ ਦੇ ਸਿਆਣੇ ਇਨ੍ਹਾਂ ਰੁੱਖਾਂ ਹੇਠ ਮੰਜੀਆਂ ਕੁਰਸੀਆਂ ਡਾਹ ਕੇ ਬੈਠੇ ਰਹਿੰਦੇ ਨੇ ਠੰਡੀ ਠੰਡੀ ਹਵਾ ਦੇ ਬੁੱਲੇ ਸਭ ਨੂੰ ਸ਼ਾਂਤ ਕਰਦੇ ਨੇ ਪਸੀਨੇ ਤੋਂ ਬਚਾਅ ਕਰਵਾਉਂਦੇ ਨੇ ਭੱਖ ਦੀ ਧੁੱਪ ਤੋਂ ਬਚਾਉਂਦੇ ਨੇ
ਤੇ ਇਹ ਰੁੱਖ ਸਾਡੇ ਵਾਸਤੇ ਕੁਦਰਤੀ ਏਸੀ ਦਾ ਕੰਮ ਕਰਦੇ ਨੇ। ਦੋਸਤੋ, ਇੱਕ ਰੁੱਖ ਆਪਣੇ ਪੂਰੇ ਜੀਵਨ ਦੇ ਵਿੱਚ ਹਜ਼ਾਰਾਂ ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਸੋਖ ਕੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਂਦਾ ਹੈ। ਦੋਸਤੋ, ਰੁੱਖ ਸਾਨੂੰ ਨਾ ਸਿਰਫ ਆਕਸੀਜਨ ਦਿੰਦੇ ਨੇ, ਫਲ, ਫੁੱਲ, ਲੱਕੜ, ਛਾਂ, ਪੰਛੀਆਂ ਲਈ ਆਸਰਾ ਵੀ ਦਿੰਦੇ ਨੇ। ਕਈ ਵਾਰੀ ਅਸੀਂ ਵੇਖਦੇ ਹਾਂ ਕਿ ਸਵੇਰੇ ਸੈਰ ਕਰਦੇ ਵਕਤ ਜਦੋਂ ਅਸੀਂ ਬਾਗ ਦੇ ਵਿੱਚ ਜਾਈਦਾ ਜਾਂ ਪਾਰਕ ਦੇ ਵਿੱਚ ਜਾਈਦਾ, ਰੁੱਖਾਂ ਨੂੰ ਜਿਹੜੇ ਰੋਜ਼ ਤੁਹਾਡੇ ਨਾਲ ਗੱਲਾਂ ਕਰਨ ਨੂੰ ਤਾਂਘ ਵਿੱਚ ਰਹਿੰਦੇ ਨੇ, ਇੱਕੋਦਮ ਉਹਦੀਆਂ ਬੂਟੀਆਂ, ਉਹਦੇ ਪੱਤੇ ਹਿੱਲਣੇ ਸ਼ੁਰੂ ਹੋ ਜਾਂਦੇ ਨੇ, ਇੰਜ ਜਿਵੇਂ ਤੁਹਾਨੂੰ ਜੀ ਆਇਆਂ ਨੂੰ ਆਖ ਰਹੇ ਹੋਣ। ਇਹ ਸਿੱਧ ਹੋ ਚੁੱਕਾ ਹੈ ਸਾਇੰਟਿਫਿਕ ਤੌਰ ਤੇ ਕਿ ਇਹਨਾਂ ਬੂਟਿਆਂ ਦੇ ਵਿੱਚ, ਇਨ੍ਹਾਂ ਪੇੜਾਂ ਦੇ ਵਿੱਚ, ਇਨ੍ਹਾਂ ਰੁੱਖਾਂ ਦੇ ਵਿੱਚ ਜਾਨ ਹੁੰਦੀ ਹੈ। ਔਰ ਵਾਕਈ ਹੀ ਤੁਹਾਡੇ ਉੱਥੇ ਜਾਣ ਦੇ ਨਾਲ ਉਨ੍ਹਾਂ ਨੂੰ ਇੰਜ ਲੱਗਦਾ ਹੈ ਕਿ ਸਾਡੇ ਘਰ ਮਹਿਮਾਨ ਆਏ ਨੇ। ਦੋਸਤੋ, ਅੱਜ ਗਲੋਬਲ ਵਾਰਮਿੰਗ ਦੀ ਅਸੀਂ ਗੱਲ ਕਰਦੇ ਹਾਂ। ਅਸੀਂ ਗੱਲ ਕਰਦੇ ਹਾਂ ਕਿ ਕਿਵੇਂ ਧਰਤੀ ਦਾ ਤਾਪਮਾਨ ਵਧਦਾ ਜਾ ਰਿਹਾ ਹੈ, ਪ੍ਰਦੂਸ਼ਣ ਜਿਹੜਾ ਗੱਲ ਘੋਟੋ ਹੈ ਹਰ ਕਿਤੇ ਵਿਆਪਕ ਹੋ ਗਿਆ ਹੈ। ਇਸ ਪੋਲਿਊਸ਼ਨ ਨੂੰ ਤੇ ਗਲੋਬਲ ਵਾਰਮਿੰਗ ਨੂੰ ਠੱਲ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਤੇ ਆਸਾਨ ਤਰੀਕਾ ਤੇ ਪ੍ਰਭਾਵਸ਼ਾਲੀ ਤਰੀਕਾ ਹੈ, ਸਾਨੂੰ ਮਿਲ ਜੁਲ ਕੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਨੇ। ਅਸੀਂ ਜਾਣਦੇ ਹਾਂ ਕਿ ਸਰਕਾਰਾਂ ਵੱਲੋਂ, ਐਨਜੀਓਜ਼ ਵੱਲੋਂ, ਆਮ ਲੋਕਾਂ ਵੱਲੋਂ ਬੜੇ ਉਪਰਾਲੇ ਕੀਤੇ ਜਾਂਦੇ ਨੇ। ਹੁਣ ਤਾਂ ਕਿਸੇ ਵੀ ਸਮਾਗਮ ਦੇ ਵਿੱਚ, ਕਿਸੇ ਵੀ ਸਮਾਰੋਹ ਦੇ ਵਿੱਚ, ਸਕੂਲਾਂ ਦੇ ਵਿੱਚ ਜਿਹੜੇ ਛੋਟੇ ਛੋਟੇ ਫੰਕਸ਼ਨਸ ਹੁੰਦੇ ਨੇ, ਉੱਥੇ ਵੀ ਜਿਹੜੇ ਬੁਲਾਰੇ ਆਏ ਹੁੰਦੇ ਨੇ ਜਾਂ ਚੀਫ ਗੈਸਟ ਆਏ ਹੁੰਦੇ ਨੇ, ਉਨ੍ਹਾਂ ਨੂੰ ਫੁੱਲਾਂ ਦੇ ਛੋਟੇ ਛੋਟੇ ਬੂਟੇ ਦਿੱਤੇ ਜਾਂਦੇ ਨੇ, ਫਲਦਾਰ ਬੂਟੇ ਦਿੱਤੇ ਜਾਂਦੇ ਨੇ, ਤਾਂ ਕਿ ਇਹ ਬੂਟੇ ਉਹ ਆਪਣੇ ਘਰ ਜਾ ਕੇ ਲਾਉਣ ਤੇ ਕੁਦਰਤ ਦੇ ਨਾਲ ਇੱਕ ਚੰਗਾ ਰਿਸ਼ਤਾ ਬਣਾ ਸਕਣ। ਪਰ ਦੋਸਤੋ, ਸਿਰਫ ਬੂਟੇ ਲਾਣਾ ਹੀ ਇਸ ਸਮੱਸਿਆ ਦਾ ਹੱਲ ਨਹੀਂ ਹੈ। ਕਈ ਵਾਰੀ ਅਸੀਂ ਕੀ ਕਰਦੇ ਹਾਂ, ਕਿਤੋਂ ਮੁਫ਼ਤ ਬੂਟੇ ਮਿਲ ਰਹੇ ਹੁੰਦੇ ਨੇ, ਅਸੀਂ ਲਗਾ ਤਾਂ ਦਿੰਨੇ ਆ, ਪਰ ਬਾਅਦ ਚੋਂ ਅਸੀਂ ਉਹਦੀ ਦੇਖਭਾਲ ਨਹੀਂ ਕਰਦੇ। ਅਵਾਰਾ ਪਸ਼ੂ ਉਹਨੂੰ ਚਰ ਲੈਂਦੇ ਨੇ ਜਾਂ ਪਾਣੀ ਦੀ ਘਾਟ ਕਾਰਨ ਉਹ ਸੜ ਕੇ ਸਵਾਹ ਹੋ ਜਾਂਦੇ ਨੇ। ਲੋੜ ਹੈ ਬੂਟੇ ਲਾਉਣ ਦੀ ਤੇ ਉਨ੍ਹਾਂ ਦਾ ਧਿਆਨ ਵੀ ਰੱਖਣ ਦੀ। ਦੋਸਤੋ, ਜੇ ਹਰ ਪਰਿਵਾਰ ਮਾਂ ਦੇ ਨਾਂ ਦਾ ਇੱਕ ਰੁੱਖ ਲਗਾਵੇ, ਉਹਦੀ ਸਾਂਭ ਸੰਭਾਲ ਕਰੇ, ਉਹਨੂੰ ਪਾਣੀ ਦੇਵੇ, ਉਹਨੂੰ ਬੱਚਿਆਂ ਦੀ ਤਰ੍ਹਾਂ ਮੋਹ ਦੇਵੇ, ਤਾਂ ਦੇਸ਼ ਭਰ ਦੇ ਵਿੱਚ ਹਰਿਆਲੀ ਦਾ ਇੱਕ ਨਵਾਂ ਇਨਕਲਾਬ ਆ ਜਾਏਗਾ। ਦੋਸਤੋ, ਰੁੱਖ ਸਾਨੂੰ ਸਬਰ, ਸੰਤੋਸ਼, ਨਿਸ਼ਕਾਮ ਸੇਵਾ ਦਾ ਸੰਦੇਸ਼ ਵੀ ਦਿੰਦੇ ਨੇ। ਅਸੀਂ ਜਾਣਦੇ ਹਾਂ ਕਿ ਰੁੱਖਾਂ ਦੇ ਉੱਤੇ ਲੱਗੇ ਹੋਏ ਫਲ ਫੁੱਲ ਇਹ ਉਨ੍ਹਾਂ ਵਾਸਤੇ ਨਹੀਂ ਹੁੰਦੇ, ਬਲਕਿ ਇਹ ਦੂਜਿਆਂ ਦੇ ਉੱਤੇ ਨਿਛਾਵਰ ਕਰਦੇ ਨੇ। ਦੋਸਤੋ, ਭਾਰਤੀ ਸੰਸਕ੍ਰਿਤੀ ਦੀ ਗੱਲ ਕਰੀਏ ਤਾਂ ਪਿੱਪਲ, ਬੋੜ, ਨਿੰਮ ਤੇ ਤੁਲਸੀ ਵਰਗੇ ਪੌਦਿਆਂ ਨੂੰ ਪਵਿੱਤਰ ਮੰਨਿਆ ਜਾਂਦਾ ਤੇ ਹਰ ਘਰ ਦੇ ਵਿੱਚ ਪਾਏ ਜਾਂਦੇ ਨੇ। ਆਓ ਫਿਰ ਅਸੀਂ ਵੀ ਆਪਣੇ ਆਪ ਨਾਲ ਇੱਕ ਵਾਅਦਾ ਕਰੀਏ ਕਿ ਸਾਡੇ ਜਾਂ ਸਾਡੇ ਰਿਸ਼ਤੇਦਾਰਾਂ ਦੇ ਕਦੀ ਕੋਈ ਸਮਾਗਮ ਹੋਵੇ, ਕਦੀ ਕੋਈ ਜਨਮ ਦਿਨ ਹੋਵੇ, ਕੋਈ ਖਾਸ ਮੌਕਾ ਹੋਵੇ, ਮਦਰਸ ਡੇ ਹੋਵੇ, ਕੋਈ ਫੈਮਿਲੀ ਡੇ ਹੋਵੇ, ਅਸੀਂ ਬੂਟਾ ਜ਼ਰੂਰ ਲਗਾਈਏ ਜਾਂ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਬੂਟੇ ਹੀ ਤੋਹਫੇ ਦੇ ਵਿੱਚ ਦਈਏ। ਦੋਸਤੋ, ਰੁੱਖਾਂ ਨਾਲ ਬੱਚਿਆਂ ਨੂੰ ਜੋੜੀਏ ਤਾਂ ਕਿ ਅੱਜ ਜਿਹੜੇ ਬੱਚੇ ਰੁੱਖ ਲਗਾਉਣਗੇ, ਕੱਲ ਜਾ ਕੇ ਉਸੇ ਜ਼ਿੰਮੇਵਾਰੀ ਦੇ ਨਾਲ ਉਹ ਆਪਣੇ ਪਰਿਵਾਰ ਵੀ ਸੰਭਾਲਣਗੇ, ਕਿਉਂਕਿ ਰੁੱਖ ਨੂੰ ਸੰਭਾਲਣ ਦੀ ਜੋ ਜ਼ਿੰਮੇਵਾਰੀ ਅਸੀਂ ਉਨ੍ਹਾਂ ਦੇ ਮੋਢਿਆਂ ਦੇ ਉੱਤੇ ਪਾਵਾਂਗੇ, ਉਹਦੇ ਨਾਲ ਉਨ੍ਹਾਂ ਦੇ ਵਿੱਚ ਜ਼ਿੰਮੇਦਾਰੀ ਦਾ ਅਹਿਸਾਸ ਆਏਗਾ। ਦੋਸਤੋ, ਮਾਂ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਆਓ ਅਸੀਂ ਇੱਕ ਇੱਕ ਰੁੱਖ ਲਗਾ ਕੇ ਧਰਤੀ ਨੂੰ ਨਵੀਂ ਜ਼ਿੰਦਗੀ ਦਈਏ। ਆਖਿਰ ਅਸੀਂ ਇਹੀ ਤਾਂ ਕਹਿੰਦੇ ਹਾਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਤੇ ਆਓ ਫਿਰ ਮਾਂ ਦਾ ਸਤਿਕਾਰ ਕਰੀਏ ਤੇ ਕੁਦਰਤ ਦੇ ਨਾਲ ਜੀ ਭਰ ਕੇ ਪਿਆਰ ਕਰੀਏ। ਸੋ ਦੋਸਤੋ, ਇਹ ਸੀ ਅੱਜ ਦੀ ਗੱਲ। ਉਮੀਦ ਕਰਦੇ ਹਾਂ ਕਿ ਤੁਸੀਂ ਵੀ ਇਨ੍ਹਾਂ ਗੱਲਾਂ ਨੂੰ ਆਪਣੇ ਲੜਨ ਨਾਲ ਬੰਨ ਕੇ ਰੱਖੋਗੇ ਤੇ ਆਉਣ ਵਾਲੇ ਕਿਸੇ ਵੀ ਆਪਣੇ ਘਰ ਦੇ ਖਾਸ ਮੌਕੇ ਤੇ ਇੱਕ ਰੁੱਖ ਜ਼ਰੂਰ ਲਗਾਓਗੇ। ਤੇ ਲਓ ਫਿਰ, ਹੁਣ ਵੇਲਾ ਹੋ ਚੁੱਕਾ ਹੈ ਪੰਜਾਬੀ ਨਾਟਕ ਸੁਣਨ ਦਾ, ਚਿੱਟੇ ਦਾ ਕੁਣ, ਜਿਸ ਦੇ ਲੇਖਕ ਨੇ ਕੁੰਦਨ ਲਾਲ ਪੱਟੀ, ਤੇ ਆਓ ਫਿਰ ਸੁਣਦੇ ਹਾਂ।

0: ਪੱਕਾ ਭਲੀਭਾਂਤੀ ਜਾਣਦਾ ਹੈ। ਉਹ ਚਿੱਟੇ ਦੀ ਤਸਕਰੀ ਕਰਕੇ ਸਮੁੱਚੇ ਸਮਾਜ ਦੇ ਅਕਸ ਨੂੰ ਖਰਾਬ ਕਰ ਰਿਹਾ ਚਾਚਾ ਜੀ। ਚਾਚਾ ਜੀ, ਜਵਾਨ ਬੱਚਿਆਂ ਦੀ ਜਵਾਨੀ ਨਾਲ ਖੇਡਣ ਦਾ ਕੋਈ ਹੱਕ ਨਹੀਂ ਹੈ, ਕੋਈ ਹੱਕ ਨਹੀਂ। ਕਿਸੇ ਨੂੰ ਚਿੱਟੇ ਦੀ ਲੱਤ ਗਲੇ ਲਾਉਣਾ ਕਿੱਥੇ ਨਿਆਂ ਹੈ? ਅਸੀਂ ਸਾਰੇ ਇਕੱਠੇ ਹੋ ਕੇ ਤੁਹਾਨੂੰ ਇਹੋ ਹੀ ਅਰਜ਼ ਕਰਨ ਆਏ ਹਾਂ ਚਾਚਾ ਜੀ ਕਿ ਉਹ ਤੁਹਾਡਾ ਖੂਨ ਹੈ, ਤੁਸੀਂ ਉਸ ਨੂੰ ਬਖੂਬੀ ਸਮਝਾ ਸਕਦੇ ਹੋ।
1: ਮੈਂ ਪੂਰੀ ਕੋਸ਼ਿਸ਼ ਕਰਾਂਗਾ ਪੁੱਤਰ ਜੀ,
0: ਬਸ ਤੁਸੀਂ ਸਮਝਾ ਕੇ ਮਾੜੀ ਅਲਾਮਤ ਤੋਂ ਪਿੰਡ ਨੂੰ ਨਿਜਾਤ ਦਿਲਵਾਉਣ ਦਾ ਇਹ ਪੁੰਨ ਜ਼ਰੂਰ ਖੱਟੋ ਚਾਚਾ ਜੀ,
1: ਜਿਵੇਂ ਤੁਸੀਂ ਆਖੋ।

0: ਉਹ ਉਹਦਾ ਵੀ ਸੁਧਾਰ ਕੀਤਾ ਜਾਵੇ ਚਲੋ ਵੀ ਚਲੋ
1: ਮੁੰਡਿਓ ਜਰਾ ਧਿਆਨ ਨਾਲ ਉਹ ਅੱਗੇ ਜੋਗੇ ਦਾ ਮੁੰਡਾ ਤੁਰਿਆ ਆਉਂਦਾ ਧਿਆਨ ਨਾਲ ਲੰਘਿਓ ਸਾਡੇ ਨਾਲ ਅੱਗੇ ਵੀ ਬਹੁਤ ਵਾਰੀ ਨਾ ਇਹ
2: ਸਮਾਜ ਸੁਧਾਰ ਚੁੰਡਲੀ ਕਿੱਧਰ ਤੁਰੀ ਫਿਰਦੀ ਆ ਉਹ ਸੋਹਣਿਓ ਪਰ ਤੁਹਾਨੂੰ ਹੋਰ ਕੋਈ ਕੰਮ ਕਾਰ ਨੀ ਤੁਸੀਂ ਕਿਵੇਂ ਪਿੰਡ ਦੀਆਂ ਗਲੀਆਂ ਫਿਰਨੀਆਂ ਮੈਲੀਆਂ ਕਰਦੇ ਫਿਰਦੇ ਹੋ ਤੁਸੀਂ ਸਾਰੇ ਪਿੰਡ ਦਾ ਖਬਰੇ ਠੇਕਾ ਲੈ ਰੱਖਿਆ ਸੋਹਣਿਓ ਲੰਘ ਜਾਓ ਉਹ ਲੰਘ ਜਾਓ ਸੋਹਣਿਓ ਕਿਤੇ ਨੀ ਮੈਂ ਤੁਹਾਡੀ ਹਿੱਕ ਤੇ
3: ਪੁੱਤਰ ਕਿੱਧਰੋਂ ਆਇਓ ਲੱਗਦਾ ਦਲੀਪ ਸਿੰਘ ਦੇ ਘਰੋਂ ਆਏ ਹੋ ਤੁਸੀਂ ਸਾਰੇ ਮੇਰਾ ਅੰਦਾਜ਼ਾ ਹੀ ਹੈ ਪੁੱਤਰ ਬਾਕੀ ਪਤਾ ਨਹੀਂ
1: ਨਹੀਂ ਨਹੀਂ ਸਰਪੰਚ ਨੇ ਜੀ ਤੁਸੀਂ ਬਿਲਕੁਲ ਠੀਕ ਆਖਿਆ ਅਸੀਂ ਚਾਚਾ ਦਲੀਪ ਸਿੰਘ ਜੀ ਦੇ ਘਰੋਂ ਹੀ ਆਏ ਆ
3: ਮਿਲਿਆ ਨੀ ਗੁਰਦੀਪ ਸਰ ਘਰ
1: ਨਹੀਂ ਚਾਚੀ ਬਾਕੀ ਅਸੀਂ ਸਾਰਿਆਂ ਨੇ ਦਲੀਪ ਚਾਚੇ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ
3: ਚੰਗਾ ਪੁੱਤ ਬਾਕੀ ਤੁਸੀਂ ਹੁਣ ਮੈਨੂੰ ਪਤਾ ਗੁਰਦੀਪ ਨੂੰ ਲਾਈਨ ਤੇ ਲੈ ਹੀ ਆਉਣਾ
1: ਚਾਚੀ ਜੀ ਕੋਸ਼ਿਸ਼ ਤਾਂ ਇਹ ਹੈ ਕਿ ਉਹ ਜਾਵੇ ਬਾਕੀ ਉੱਪਰ ਵਾਲੇ ਦੀ ਮੌਤ ਹੈ

0: ਨੇ ਸਹੀ ਕਰਾਰ ਦਿੰਦਿਆਂ ਕੈਦ ਵੀ ਜੁਰਮਾਨਾ ਵੀ ਲਗਾਇਆ।
1: ਬਈ ਅਸੀਂ ਤਾਂ ਬੜੀ ਹਲੀਮੀ ਨਾਲ ਉਹਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਖੈਰ ਛੱਡੋ, ਜੋ ਹੋਣਾ ਸੀ ਉਹ ਹੋ ਗਿਆ।
2: ਬਈ ਇਹ ਤਾਂ ਤੈਅ ਹੈ, ਜੋ ਬੀਜਿਆ ਉਹ ਵੱਢਣਾ ਹੀ ਪੈਣਾ।

0: ਸਕਦੇ ਅੰਮ੍ਰਿਤ ਕਹਿੰਦੇ ਕਦੇ ਵੀ ਅੰਦਰ ਗੰਦੇ ਨੂੰ ਨਰਕਾਂ ਦੇ ਰਾਹਾਂ ਨੂੰ ਚੁਣਦੇ ਮੰਦ ਭਾਗੇ ਵੀ ਬਣ ਜਾਂਦੇ ਵਰਤ ਲੈਂਦੇ ਜੋ ਨਸ਼ੇ ਚ ਪੱਟੀ ਉਗਰਾਹੀ ਦੇ ਚੰਦੇ ਨੂੰ
1: ਸਾਥੀਓ ਇੱਕ ਬੁਰੀ ਖਬਰ ਹੈ ਅੱਜ ਜੋਗੇ ਦੇ ਮੁੰਡੇ ਦੀ ਕੋਰਟ ਵਿਚ ਤਰੀਕ ਸੀ ਜੱਜ ਸਾਹਿਬ ਨੇ ਜੋ ਫੈਸਲਾ ਪੈਂਡਿੰਗ ਰੱਖਿਆ ਸੀ ਉਹ ਅੱਜ ਦੇ ਦਿੱਤਾ ਉਸ ਤੇ ਲੱਗੇ ਗੰਭੀਰ ਦੋਸ਼ਾਂ ਨੂੰ ਅਦਾਲਤ

0: ਸਰਪੰਚਨੀ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਰਾਜੂ।
0: ਕਿੱਦਾਂ ਨੂੰ ਚੱਲੇ ਹੋ?
1: ਗੁਰੂ ਘਰ ਚੱਲੀ ਆ, ਰੱਬ ਅੱਗੇ ਦੁਆ ਬੇਨਤੀ ਕਰਨ। ਪਿੰਡ ਦੇ ਜਿਹੜੇ ਨੌਜਵਾਨ ਕਰਾਹੇ ਪਏ ਹੋਏ ਨੇ, ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਸਿੱਧੇ ਰਾਹ ਤੇ ਲੈ ਕੇ ਆਵੇ, ਤਾਂ ਕਿ ਉਹ ਆਪਣੀ ਮਾਨਸਿਕਤਾ ਸੁਧਾਰਨ ਦਾ ਯਤਨ ਕਰਨ।

ਸਾਡੇ ਪਿੰਡ ਤੇ ਮਿਹਰ ਕਰੀ। ਜੋ ਵੀ ਹਾਲੇ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਪਿਆ ਏ ਉਸ ਨੂੰ ਬਾਹਰ ਆਉਣ ਵਿੱਚ ਮਦਦ ਕਰੋ, ਉਸ ਨੂੰ ਬਲ ਬਖਸ਼ੋ, ਬਾਹਰ ਆਉਣ ਦਾ ਬਲ ਬਖਸ਼ੋ। ਕੁਰਾਹੇ ਪਏ ਹੋਏ ਇਹੋ ਜਿਹੇ ਲੋਕਾਂ ਨੂੰ ਚੰਗੇ ਰਾਹੀ ਪਾਓ, ਉਹਨਾਂ ਦੀ ਨੀਰਸ ਤੇ ਬੇਰਸ ਜ਼ਿੰਦਗੀ ਵਿੱਚ ਫਿਰ ਤੋਂ ਰੰਗ ਭਰੋ, ਉਹਨਾਂ ਦੀ ਜ਼ਿੰਦਗੀ ਚ ਗਵਾਚੇ ਹਾਸੇ ਖੇੜੇ ਵਾਪਸ ਲੈ ਆਓ। ਮੇਰੀ ਤੇ ਸਵੇਰ ਵੇਲੇ ਤੁਹਾਡੇ ਚਰਨਾਂ ਵਿੱਚ ਇਹੋ ਹੀ ਅਰਦਾਸ ਏ, ਬਸ ਇਹੋ ਹੀ ਅਰਦਾਸ ਏ, ਬਸ ਇਹੋ ਹੀ ਅਰਦਾਸ ਏ ਮੇਰੇ ਵਾਹਿਗੁਰੂ ਜੀ, ਬਸ ਇਹੀ ਅਰਦਾਸ।

0: ਵਧੀਆ ਹੋ ਗਿਆ ਬਹੁਤ ਵਧੀਆ ਹੋ ਗਿਆ।
1: ਸੁਣੋ ਬਈ ਸੁਣੋ ਲਓ ਮਿੱਤਰੋ, ਸਾਡੀ ਜੱਦੋ ਜਹਿਦ ਨੇ ਪਿੰਡ ਦੀ ਇੱਕ ਹੋਰ ਹਸਤੀ ਨੂੰ ਗੁਰਾਹੇ ਤੋਂ ਰਾਹੇ ਪਾਇਆ ਹੈ। ਅਸੀਂ ਅੱਜ ਇੱਕ ਹੋਰ ਪੁੰਡ ਖੱਟ ਲਿਆ ਏ।
0: ਵਧੀਆ ਹੋ ਗਿਆ, ਵਧੀਆ ਹੋ ਗਿਆ।
2: ਦੇਖੋ ਭਾਈ, ਤੁਸੀਂ ਸਭ ਭਲੀ ਭਾਂਤੀ ਜਾਣਦੇ ਹੋ ਕਿ ਕੱਲ ਸ਼ਾਮ ਨੂੰ ਜੋ ਪੁਲਿਸ ਵੱਲੋਂ ਤੁਸੀਂ ਵੱਲ ਤੇ ਰੇਡ ਪਾਈ ਗਈ ਸੀ ਉਸਦੇ ਹਸ਼ਰ ਬਾਰੇ, ਜਿੱਥੇ ਇਸ ਮੁਕਾਬਲੇ ਵਿੱਚ ਤਿੰਨ ਨਸ਼ਾ ਚਿੱਟਾ ਤਸਕਰ ਤੇ ਇੱਕ ਪੁਲਿਸ ਮੁਲਾਜ਼ਮ ਵੀ ਮਾਰਿਆ ਗਿਆ। ਸਾਰੀ ਘਟਨਾ ਦਿਲ ਨੂੰ ਕੰਬਾਉਣ ਵਾਲੀ ਸੀ। ਸਾਡੇ ਪਿੰਡ ਦੀ ਯੂਥ ਕਲੱਬ ਨੇ ਵੈਸੇ ਤਾਂ 99% ਸੁਧਾਰ ਕਰ ਦਿੱਤਾ ਏ, ਨੌਜਵਾਨਾਂ ਨੂੰ ਚੰਗੇ ਪਾਸੇ ਤੋਰਿਆ ਹੈ, ਪਰ ਤੁਸੀਂ ਵੱਲ ਦੇ ਆਰੋ ਪਾਰ ਲੋਕ ਬਹੁਤ ਆਉਂਦੇ ਨੇ, ਇਨ੍ਹਾਂ ਦਾ ਪ੍ਰਭਾਵ ਸਾਡੇ ਪਿੰਡ ਵਰਗੇ ਹੋਰ ਪਿੰਡਾਂ ਦੇ ਨੌਜਵਾਨ ਤੇ ਪੈਂਦਾ ਹੈ।
3: ਸਾਰੀ ਤ੍ਰਾਸਦੀ ਦਾ ਜ਼ਿੰਮੇਵਾਰ ਕੌਣ ਹੈ
4: ਬਾਪੂ ਜੀ? ਇਸ ਲਈ ਕੋਈ ਇੱਕ ਵਿਅਕਤੀ ਜ਼ਿੰਮੇਵਾਰ ਨਹੀਂ ਹੈ, ਬਾਕੀ ਤੁਸੀਂ ਸਾਰੇ ਸਿਆਣੇ ਹੋ, ਤੁਸੀਂ ਸਭ ਜਾਣਦੇ ਹੋ, ਜਦੋਂ ਅਸੀਂ ਕਿਸੇ ਵਸਤੂ ਦਾ ਸੇਵਨ ਕਰਨਾ ਹੀ ਬੰਦ ਕਰ ਦਈਏ ਤਾਂ ਉਸਦੀ ਪੈਦਾਵਾਰ ਆਪਣੇ ਆਪ ਘੱਟ ਹੁੰਦੀ ਹੋਈ ਖਤਮ ਹੋ ਜਾਵੇਗੀ।
5: ਗੁਰਦੀਪ ਸਿੰਘ ਜੀ, ਸ਼ਾਬਾਸ਼ ਹੈ ਤੁਹਾਡੇ, ਬੜੀ ਡੂੰਗੀ ਵਾਜਬ ਤੇ ਦਿਲ ਟੁੰਬਣ ਵਾਲੀ ਗੱਲ ਕਹੀ ਹੈ ਤੁਸੀਂ, ਸਦਕੇ ਤੇਰੀ ਬਦਲੀ ਸੋਚ ਤੇ। ਜਿਸ ਪਿੰਡ ਤੇ ਦੇਸ਼ ਦੇ ਨੌਜਵਾਨ ਤੇਰੀ ਸੋਚ ਵਰਗੇ ਹੋਣਗੇ ਤਾਂ ਨਸ਼ਾ ਆਪਣੇ ਆਪ ਛੱਡ ਦੇਣਗੇ, ਦੂਜਿਆਂ ਨੂੰ ਵੀ ਇਸ ਲਾਣਤ ਤੋਂ ਦੂਰ ਰੱਖਣ ਦੇ ਅਣਥਕ ਯਤਨ।

0: ਕਰਨਗੇ ਤੇ ਉਹ ਪਿੰਡ ਦੇਸ਼ ਵਿੱਚ ਸਵਰਗ ਤੋਂ ਘੱਟ ਨਹੀਂ ਹੋਵੇਗਾ। ਭਰਾ ਮੇਰੇ ਮਾਰਗਦਰਸ਼ਕ ਤਾਂ ਤੁਸੀਂ ਹੋ ਰਾਜ ਭਾਈ, ਸੱਚੀ ਤੁਸੀਂ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ। ਤੁਹਾਡੇ ਵਰਗੇ ਉਸਾਰੂ ਸੋਚ ਵਾਲੇ ਯੂਥ ਕਲੱਬਾਂ ਦੀ ਭਾਰਤ ਦੇ ਸਭ ਪਿੰਡਾਂ ਨੂੰ ਜ਼ਰੂਰਤ ਹੈ। ਚਿੱਟਾ ਸੱਚਮੁੱਚ ਸਾਡੀ ਜ਼ਿੰਦਗੀ ਨੂੰ ਚਿੱਟਾ ਕਰ ਦਿੰਦਾ ਹੈ ਤੇ ਜਿਸ ਨੂੰ ਲੱਗ ਜਾਵੇ ਜੇਕਰ ਮੌਕਾ ਨਾ ਸੰਭਾਲਿਆ ਤੇ ਅੰਤ ਜਲਦੀ ਤੇ ਨਿਸ਼ਚਿਤ ਹੈ।
1: ਬਿਲਕੁਲ ਸਹੀ ਆਖਿਆ ਗੁਰਦੀਪ ਭਰਾ ਤੂੰ, ਇਸ ਚਿੱਟੇ ਨੇ ਤਾਂ ਬੇੜਾ ਗਰਕ ਕਰ ਦਿੱਤਾ ਸਾਡੇ ਪੰਜਾਬ ਦਾ, ਬੇੜਾ ਗਰਕ ਕਰ ਦਿੱਤਾ ਭਾਰਤ ਦੀ ਜਵਾਨੀ ਦਾ, ਬੇੜਾ ਗਰਕ ਕਰਕੇ ਰੱਖ ਦਿੱਤਾ ਇਸ ਚਿੱਟੇ ਨੇ।

ਤੇ ਤੁਸੀਂ ਸੁਣਦੇ ਸੀ ਪੰਜਾਬੀ ਨਾਟਕ ਚਿੱਟੇ ਦਾ ਕੁਣ ਜਿਸਦੇ ਲੇਖਕ ਸਨ ਕੁੰਦਨ ਲਾਲ ਪੱਟੀ ਤੇ ਲੋ ਦੋਸਤੋ ਹੁਣ ਅਸੀਂ ਵਧਦੇ ਹਾਂ ਨਜ਼ਰਾਨਾ ਪ੍ਰੋਗਰਾਮ ਦੇ ਵੱਲ ਨਜ਼ਰਾਨਾ ਪ੍ਰੋਗਰਾਮ ਦੇ ਵਿਚ ਅਸੀਂ ਆਪਣੇ ਦੋਸਤਾਂ ਦੇ ਹੱਥ ਸ਼ਾਮਲ ਕਰਦੇ ਹਾਂ ਤੇ ਉਨ੍ਹਾਂ ਦੀ ਪਸੰਦ ਦਾ ਗੀਤ ਉਨ੍ਹਾਂ ਨੂੰ ਸੁਣਾਉਂਦੇ ਹਾਂ ਮੱਖੋ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਨੇ ਸਾਨੂੰ ਖੱਤ ਲਿਖਿਆ ਹੈ ਲਿਖਿਆ ਜੀ ਨਮਸਕਾਰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਾਡੀ ਫਰਮਾਇਸ਼ ਪੂਰੀ ਕਰੋਗੇ ਇਹ ਸੁਣਨਾ ਚਾਹੁੰਦੇ ਨੇ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿਚ ਇਕ ਗੀਤ ਤੇ ਫਿਰ ਅਸੀਂ ਸੁਣਦੇ ਹਾਂ

ਕਿ ਸੁਬਾ ਉਠ ਲੋਕ ਰੱਬ ਧਿਆਉਂਦੇ ਕਿ ਸੁਬਾ ਉਠ ਲੋਕ ਰੱਬ ਧਿਆਉਂਦੇ ਮੈਂ ਧਿਆਵਾਂ ਤੈਨੂੰ ਸੋਹਣੇ ਮੁਖਤੇ ਕਾਲੀਆਂ ਜ਼ੁਲਫਾਂ ਸੋਹਣੇ ਮੁਖਤੇ ਕਾਲੀਆਂ ਜ਼ੁਲਫਾਂ ਜੋ ਮਾਰ ਮੁਕਾਵਣ ਮੈਨੂੰ। ਦੋਸਤੋ ਤੁਸੀਂ ਸੁਣ ਰਹੇ ਹੋ ਨਜ਼ਰਾਨਾ ਪ੍ਰੋਗਰਾਮ ਔਰ ਅਸੀਂ ਆਪਣੇ ਦੋਸਤਾਂ ਦੇ ਖੱਤ ਤੇ ਉਨ੍ਹਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿਚ। ਪੰਚਕੂਲਾ ਤੋਂ ਸਾਨੂੰ ਖੱਤ ਲਿਖਿਆ ਹੈ ਆਸ਼ੂ ਚੁਗ, ਅਸ਼ਵਨੀ ਚੁਗ, ਗੋਵਿੰਦ, ਟੋਨੀ, ਲਵ, ਰਾਧੇ ਬਹਾਦੁਰ ਢੀਂਗਰਾ। ਇਹ ਸੁਣਨਾ ਚਾਹੁੰਦੇ ਨੇ ਜੀ ਵਿਨੋਦ ਸਹਿਗਲ ਹੋਰਾਂ ਦੀ ਆਵਾਜ਼ ਦੇ ਵਿਚ ਇਕ ਗੀਤ, ਜਿਸ ਗੀਤ ਦੇ ਨਾਲ ਸ਼ਾਇਦ ਬਹੁਤ ਸਾਰੇ ਲੋਕਾਂ ਦੀ ਯਾਦ, ਬਹੁਤ ਸਾਰੀਆਂ ਘਟਨਾਵਾਂ, ਬਹੁਤ ਸਾਰੀਆਂ ਗੱਲਾਂ ਬਵਸਥਾ ਹੋਣਗੀਆਂ। ਸੁਣ ਕੇ ਤੁਹਾਡੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਜ਼ਰੂਰ ਆਏਗੀ ਤੇ ਲੋ ਫਿਰ ਸੁਣਦੇ ਹਾਂ ਇਹ ਗੀਤ।

ਹੁਣੇ ਤੁਸੀਂ ਸੁਣਦੇ ਸੀ ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿਚ ਗੁੱਡਾ ਦਿਲ ਵਾਲੀ ਵਹੀ ਤੇ ਲਵਾ ਲੈ। ਫਕੀਰ ਕਰੇਂਦੇ ਬਾਂਵਰੇ ਤੇ ਜ਼ਿਕਰ ਕਰੇਂਦੇ ਸਾਧ, ਉੱਠ ਫਰੀਦਾ ਜ਼ਿਕਰ ਕਰ ਫਿਕਰ ਕਰੇਗਾ ਆਪ। ਸਾਨੂੰ ਬੜੀ ਫਿਕਰ ਹੁੰਦੀ ਹੈ ਕਿ ਇੰਨੇ ਸਾਰੇ ਖਤ ਆਏ ਹੋਏ ਨੇ ਤੇ ਅਸੀਂ ਆਪਣੇ ਦੋਸਤਾਂ ਦੇ ਖਤ ਆਪਣੇ ਪ੍ਰੋਗਰਾਮ ਚ ਜ਼ਰੂਰ ਸ਼ਾਮਲ ਕਰਨੇ ਨੇ। ਪਿੰਡ ਅਤਾਪੁਰ ਕਲੋਨੀਆ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਾਨੂੰ ਖਤ ਲਿਖਿਆ ਹੈ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਤੇ ਸਹਿਜਪ੍ਰੀਤ ਕੌਰ ਹੋਰਾਂ ਨੇ। ਇਨ੍ਹਾਂ ਲਿਖਿਆ ਜੀ ਕਿ ਖਤ ਸ਼ਾਮਲ ਕਰੋਗੇ ਤਾਂ ਅਸੀਂ ਦਿਲੋਂ ਤੁਹਾਡੇ ਧੰਨਵਾਦੀ ਹੋਵਾਂਗੇ। ਇਨ੍ਹਾਂ ਨੇ ਸੁਣਨਾ ਹੈ ਜੀ ਅਮਰਿੰਦਰ ਗਿੱਲ ਹੋਰਾਂ ਦੀ ਆਵਾਜ਼ ਦੇ ਵਿਚ ਇਕ ਗੀਤ ਤੇ ਆਫਿਸ ਸੁਣਦੇ ਹਾਂ।

ਡਾਇਰੀਆਂ ਤੇ ਪੰਨੇ ਫਰੋਲਦੇ ਫਰੋਲਦੇ ਇੱਕ ਖਤ ਸਾਡੇ ਹੱਥ ਦੇ ਵਿਚ ਆਇਆ। ਆਦਰਸ਼ ਨਗਰ ਮਲੋਟ ਤੋਂ ਇਹ ਖਤ ਸਾਨੂੰ ਲਿਖ ਕੇ ਭੇਜਿਆ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ। ਇਹ ਸੁਣਨਾ ਚਾਹੁੰਦੇ ਨੇ ਕੁਲਦੀਪ ਮਾਨਕ ਹੋਰਾਂ ਦੀ ਆਵਾਜ਼ ਦੇ ਵਿਚ ਇਕ ਗੀਤ। ਇਸ਼ਕ ਖੁਦਾ ਦਾ ਸੋਹਣਾ ਮੰਦਰ ਕੋਈ ਵਿਰਲਾ ਅੰਦਰ ਜਾਵੇ, ਇਸ਼ਕ ਖੁਦਾ ਦਾ ਸੋਹਣਾ ਮੰਦਰ ਕੋਈ ਵਿਰਲਾ ਅੰਦਰ ਜਾਵੇ, ਜੋ ਦਰਵਾਜ਼ਾ ਜਾਵੇ ਲੰਘ ਮੁਰੀਦਾ, ਮੁੜ ਵਾਪਸ ਕਦੇ ਨਾ ਆਵੇ, ਮੁੜ ਵਾਪਸ ਕਦੇ ਨਾ ਆਵੇ।

ਦੋਸਤੋ ਇਸੇ ਗੀਤ ਦੇ ਨਾਲ ਹੀ ਅੱਜ ਦਾ ਦੇਸ਼ ਪੰਜਾਬ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ। ਕੱਲ ਨਵੀਂ ਸਭਾ ਦੇ ਵਿੱਚ ਨਵੇਂ ਪ੍ਰੋਗਰਾਮ ਲੈ ਕੇ ਫਿਰ ਤੋਂ ਸਵੇਰੇ ਹਾਜ਼ਰ ਹੋਵਾਂਗੇ। ਅੱਜ ਦਾ ਪ੍ਰੋਗਰਾਮ ਕਿਹੋ ਜਿਹਾ ਲੱਗਾ ਸਾਨੂੰ ਖਾਤਰ ਜ਼ਰੂਰ ਲਿਖਿਓ। ਪ੍ਰੋਗਰਾਮ ਦੇਸ਼ ਪੰਜਾਬ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਬਾਕੀ ਦੇ ਪ੍ਰੋਗਰਾਮ ਹੁਣ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ। ਕੱਲ ਸਵੇਰੇ ਫਿਰ ਮਿਲਦੇ ਹਾਂ, ਤਦ ਤੱਕ ਲਈ ਰੱਬ ਰਾਖਾ।

0: ਸਾਰੰਗੀ ਲੰਗਾਈਏ
1: ਆਜੋ ਸ਼ਿੰਗਾਰਾ ਸਿੰਘ ਜੀ ਆਜੋ ਬੱਚਿਆਂ ਵਾਲੇ ਆਜੋ
0: ਜੈ ਹਿੰਦ ਜੀ ਰੁਲਿਆ ਰਾਮ ਜੀ ਜੈ ਹਿੰਦ
1: ਜੈ ਹਿੰਦ ਜੀ ਜੈ ਹਿੰਦ ਜੀ ਸ਼ਿੰਗਾਰਾ ਸਿੰਘ ਜੀ ਬੱਚਿਆਂ ਕੀ ਹਾਲ ਚਾਲ ਹੈ ਤੁਹਾਡਾ
0: ਹਾਲ ਚਾਲ ਤਗੜੇ ਨੇ ਜੀ ਵੱਲ ਨੇ ਤੁਸਾਂ ਸੁਣਾਓ ਠੀਕ ਠਾਕ
1: ਹਾਲ ਚਾਲ ਤਗੜਾ ਦੇਖੋ ਸਮਝ ਕਿਸੇ ਵੀ ਗੱਲ ਦੀ
0: ਜੀ
1: ਜੇ ਤੁਹਾਨੂੰ ਹੈ ਬਹੁਤ ਬਿਹਤਰ ਹੈ
0: ਜੀ
1: ਵਧੀਆ ਚੀਜ਼
0: ਹਾਂ
1: ਪਰ ਜੇ ਨਹੀਂ ਹੈ ਤੇ ਉਹ ਸਮਝ ਲੈਣਾ ਬਿਹਤਰ ਹੈ
0: ਦੇਖੋ ਪੁੱਛ ਲੈਣਾ ਚੰਗੀ ਗੱਲ ਆ
1: ਬਿਨਾਂ ਸਮਝੇ ਬਿਨਾਂ ਉਹਦੀ ਜਾਣਕਾਰੀ ਤੇ
0: ਜੀ
1: ਕੋਈ ਵੀ ਗੱਲ ਦੇ ਬਾਬਤ ਆਪਣੀ ਰਾਏ ਨਾ ਦਿਓ
0: ਹਾਂ ਦੇਖੋ ਪਹਿਲੇ ਕਹਿੰਦੇ ਜੀ ਤੋਲੋ ਤਾਂ ਫੇਰ ਬੋਲੋ
1: ਅੱਜ ਕੱਲ ਨਾ ਜਿੱਦਾਂ ਹਰ ਬੰਦੇ ਨੂੰ ਹਰ ਵਿਸ਼ੇ ਤੇ ਆਪਣੀ ਰਾਏ ਦੇਣੀ ਨਾ ਜਿੱਦਾਂ ਕਹਿੰਦੇ ਉਹ ਜਨਮ ਸਿੱਧ ਅਧਿਕਾਰ ਮੰਨਦਾ ਹੈ
0: ਸਹੀ ਗੱਲ ਆ
1: ਪਰ ਸ਼ਿੰਗਾਰਾ ਸਿੰਘ ਜੀ ਹਰ

0: ਵਿਸ਼ਾ ਵਸਤੂ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਹੈ।
1: ਹਾਂ ਸਹੀ, ਦੇਖੋ ਕਈ ਵਾਰੀ ਆ ਡਾਕਟਰ ਆ,
0: ਹਾਂ
1: ਡਾਕਟਰ ਵੀ ਕੋਈ ਹੱਡੀਆਂ ਦਾ ਆਇਆ,
0: ਹਾਂ ਬਿਲਕੁਲ,
1: ਕੋਈ ਚਮੜੀ ਦਾ ਆਇਆ, ਜੇ ਆਪਾਂ ਕਹੀਏ ਸਾਰੇ ਇਲਾਜ ਇੱਕੋ ਡਾਕਟਰ ਨੇ ਕਰ ਦੇਣੇ
0: ਆ, ਛੱਤ ਥੱਲੇ
1: ਉਹ
0: ਛੱਤ ਥੱਲੇ ਵੀ ਹੋ ਜਾਣਗੇ
1: ਜੀ,
0: ਪਰ ਇੱਕ ਡਾਕਟਰ ਇਲਾਜ ਨਹੀਂ ਸਾਰੇ ਇਲਾਜ ਕਰ ਸਕਦਾ।
1: ਬਿਲਕੁਲ ਜੀ।
0: ਸੋ ਇਸ ਕਰਕੇ ਵਿਸ਼ਾ ਵਸਤੂ ਜਿਹੜਾ ਹੈ
1: ਜੀ,
0: ਉਹ ਕਿਸੇ ਵੀ ਵਿਸ਼ੇ ਦਾ ਮਤਲਬ ਕਿਸੇ ਵੀ ਗੱਲ ਦਾ ਉਹਦੇ ਬਾਬਤ ਹਰ ਬੰਦੇ ਨੂੰ ਹਰ ਵਿਸ਼ੇ ਬਾਰੇ ਸਮਝ ਹੋ
1: ਜੀ,
0: ਇਹ ਹੋ ਨਹੀਂ ਸਕਦਾ। ਪਰ ਅੱਜ ਤੁਹਾਨੂੰ ਸਾਰੇ ਬੰਦੇ ਤਕਰੀਬਨ ਏਦਾਂ ਦੇ ਮਿਲਣਗੇ ਜਿਹੜੇ ਹਰ ਵਿਸ਼ੇ ਵਸਤੂ ਬਾਰੇ ਆਪਣੀ ਸਮਝ ਰੱਖਦੇ ਹੈ। ਸੋ ਇਹ ਕਿਤੇ ਨਾ ਕਿਤੇ ਸ਼ਿੰਗਾਰਾ ਸਿੰਘ ਜੀ ਸਾਡੇ ਲਈ ਖਤਰਨਾਕ ਚੀਜ਼ ਹੈ
1: ਜੀ। ਜੀ ਬਿਲਕੁਲ ਜੀ,
0: ਆਪਣੇ ਲਈ ਤਾਂ ਹੈ ਹੀ ਹੈ, ਤੇ ਜਿਹੜੇ ਦਾ ਤੁਸੀਂ ਜਿਹਨੂੰ ਰਾਏ ਵੀ ਦੇ ਰਹੇ ਹੋ, ਜਿਹਦੇ ਜੋ ਗੱਲ ਕਰ ਰਹੇ ਹੋ, ਉਹਦੇ ਲਈ ਵੀ ਖਤਰਨਾਕ ਹੀ।
1: ਹਾਂ ਦੇਖੋ, ਕਈ ਵਾਰੀ ਬੰਦਾ ਸੱਚ ਮੰਨ ਲੈਂਦਾ, ਬੰਦੇ ਨੂੰ ਜਾਣਕਾਰੀ ਨਹੀਂ ਦਿੰਦਾ, ਅਗਲਾ ਉਹ ਸੱਚ ਹੀ ਬੋਲਦਾ ਹੋਣਾ ਜੀ, ਮੰਨ ਕੇ ਵੇਖ ਲਓ।
0: ਅਫਵਾਹਾਂ ਦਾ ਬਾਜ਼ਾਰ ਜਿਹੜਾ ਇਹਨਾਂ ਚੀਜ਼ਾਂ ਸਿਰ ਤੇ ਚੱਲਦਾ।
1: ਸਹੀ ਗੱਲ ਆ,
0: ਝੂਠੀਆਂ ਅਫਵਾਹਾਂ ਫੈਲਾਉਣੀਆਂ, ਝੂਠੀਆਂ ਗੱਲਾਂ ਦਾ ਪ੍ਰਸਾਰ ਕਰਨਾ, ਇਹ ਜੇ ਡਾਕਟਰਾਂ ਦੇ ਬਸ ਦੀ ਗੱਲ ਹੈ।
1: ਆ ਤੁਸੀਂ ਆ ਦੇਖ ਲਓ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਡਾਕਟਰ ਬਣੇ ਫਿਰਦੇ,
0: ਸਾਰੇ ਡਾਕਟਰ।
1: ਸੋ ਸਾਰੇ ਦੇਖਿਓ ਭਾਜੀ, ਇਹਨਾਂ ਦੇ ਸਿਰ ਤੇ ਇਲਾਜ ਕਰਨ ਬਹਿ ਗਏ ਤੇ ਸਾਡਾ ਸਰੀਰ ਤਾਂ ਗਿਆ।
0: ਉਹ ਵੀ ਤਾਂ ਹੈ ਨਾ, ਫਿਰ ਮੈਡੀਕਲ ਸਾਇੰਸ ਦੀ ਜਿਹੜੀ ਪੜ੍ਹਾਈ ਲਿਖਾਈ ਹੈ ਉਹਦੀ ਤਾਂ ਕੋਈ ਲੋੜ ਹੀ ਹੈ ਨਹੀਂ।
1: ਲੋੜ ਹੀ ਨਹੀਂ
0: ਵੀ, ਡਾਕਟਰ ਤਾਂ ਇੱਥੇ ਬੈਠੇ ਆ, ਯੂਟਿਊਬ ਵਾਲੇ ਡਾਕਟਰ ਹੀ ਬਥੇਰੇ ਆਪਣੇ ਕੋਲ,
1: ਮੋਬਾਈਲ ਖੋਲੋ ਤਾਂ ਜਿਹੜਾ ਮਰਜ਼ੀ ਇਲਾਜ ਲੱਭ ਲਓ।
0: ਹਾਂ, ਸੋ ਇਸ ਕਰਕੇ ਸ਼ਿੰਗਾਰਾ ਸਿੰਘ ਜੀ, ਇਹਦੇ ਚ ਅਸੀਂ ਆਪਣਾ ਬਚਾਅ ਕਰਨਾ ਹੈ
1: ਜੀ। ਜੀ ਬਿਲਕੁਲ,
0: ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਖਪਤਕਾਰ ਹੈ ਜਾਂ ਜਨ ਸਧਾਰਨ ਹੈ
1: ਜੀ,
0: ਉਹਨੇ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਸਮਝ ਰੱਖਣੀ ਹੈ। ਮੈਂ ਤਾਂ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਅਸੀਂ ਆਪਣੇ ਪੱਖ ਤੇ
1: ਜੀ,
0: ਅੱਗੋਂ ਸਾਨੂੰ ਸਮਝਾਉਣ ਵਾਲਾ ਕੌਣ ਹੈ ਉਹਦੇ ਬਾਬਤ ਤਾਂ ਤੁਸੀਂ ਜਾਣਦੇ ਹੀ ਨਹੀਂ।
1: ਸਹੀ ਗੱਲ ਹੈ,
0: ਕਿ ਉਹ ਸਮਝ ਰੱਖਦਾ ਵੀ ਹੈ ਜਾਂ ਨਹੀਂ ਰੱਖਦਾ ਹੈ, ਉਹ ਸਮਝ ਉਹਨੂੰ ਆਈ ਕਿੱਥੋਂ ਹੈ, ਕਿਉਂਕਿ ਸਮਝਣ ਲਈ ਤਾਂ ਸਾਰੀ ਉਮਰ ਲੰਘ ਜਾਂਦੀ ਹੈ।
1: ਦੇਖੋ ਤਾਂ ਬੰਦਾ ਸਿੱਖਦਾ ਹੀ ਰਹਿੰਦਾ ਸਾਰੀ ਉਮਰ,
0: ਨਹੀਂ
1: ਬਿਲਕੁਲ।
0: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈ ਇਹ ਕਿਤੇ ਨਾ ਕਿਤੇ ਬਹੁਤ ਜਾਂਚ ਪੜਕੇ, ਕਿਉਂਕਿ ਅੱਜ ਜਿਹੜਾ ਜ਼ਮਾਨਾ ਹੈ ਨਾ ਸ਼ਿੰਗਾਰਾ ਸਿੰਘ
1: ਜੀ, ਜੀ
0: ਅੱਜ ਕੱਲ ਤਾਂ ਜੋ ਦਿਖਦਾ ਹੈ ਵਹੀ ਦਿਖਦਾ ਹੈ,
1: ਗੱਲ ਤੁਹਾਡੀ ਸਹੀ ਹੈ,
0: ਔਰ ਜੋ ਦਿਖਦਾ ਹੈ ਦਿਖਦਾ ਹੈ, ਪਰ ਉਹ ਕੀ ਤੁਹਾਡੇ ਅਨੁਕੂਲ ਹੈ, ਤੁਹਾਡੇ ਲਈ ਠੀਕ ਹੈ, ਇਹਦਾ ਕੋਈ ਤੁਹਾਡੇ ਕੋਲ ਗਰੰਟੀ ਬਰੰਟੀ ਨਹੀਂ ਹੈ।
1: ਬਿਲਕੁਲ ਨਹੀਂ ਜੀ, ਦੇਖੋ ਫੈਸ਼ਨ ਦੇ ਦੌਰ ਚ ਗਰੰਟੀ ਕੋਈ ਨਹੀਂ,
0: ਗਰੰਟੀ ਕੋਈ ਨਹੀਂ। ਸੋ ਇਸ ਕਰਕੇ ਬਹੁਤ ਸਾਰੇ ਨੁਕਸਾਨ ਅਸੀਂ ਹਰ ਪੱਖ ਤੇ
1: ਜੀ,
0: ਮਤਲਬ ਘਰੇਲੂ ਪੱਧਰ ਤੋਂ ਲੈ ਕੇ ਸਮਾਜਿਕ ਪੱਧਰ ਤੱਕ ਸਾਡੇ ਨੁਕਸਾਨ ਅੱਜ ਕਿਉਂ ਜ਼ਿਆਦਾ ਹੋ ਰਹੇ ਹੈ
1: ਜੀ,
0: ਉਹ ਕਾਰਨ ਇਸੇ ਕਰਕੇ ਹੋ ਰਿਹਾ ਕਿ ਸਾਡੇ ਤੱਕ ਸਹੀ ਜਾਣਕਾਰੀ ਨਾ ਪਹੁੰਚਦੀ ਹੈ, ਨਾ ਅਸੀਂ ਸਹੀ ਜਾਣਕਾਰੀ ਲੈਣਾ ਚਾਹੁੰਦੇ ਹਾਂ।
1: ਹਾਂ ਦੇਖੋ, ਜਿਹਨੂੰ ਸਸਤੀ ਜਾਣਕਾਰੀ ਮਿਲਦੀ ਹੈ ਨਾ, ਉਹ ਅਸੀਂ ਅਪਣਾ ਲੈਂਦੇ ਹਾਂ।
0: ਹੁਣ ਆਪਾਂ ਕਹਾਂਗੇ ਡਾਕਟਰ ਕੋਲ ਜਾਵਾਂਗੇ, ਡਾਕਟਰ ਨੇ 300-400 ਪਰਚੀ ਦਾ ਲੈ ਲੈਣਾ, ਮੁੜ ਕੇ ਉੱਥੇ ਕਹਿੰਦੇ ਹੁੰਦੇ 1000-1200 ਦੀਆਂ ਦਵਾਈਆਂ ਮੜ ਦੇਣੀਆਂ ਨੇ, ਅਤੇ ਅਸੀਂ ਕਹਿੰਦੇ ਵੀ ਚਲੋ ਇੱਥੋਂ ਜਿਹੜਾ ਮਿਲ ਗਿਆ ਆਪਣਾ ਕੰਮ ਹੀ, ਟੈਲੀਫੋਨ ਖੋਲ ਕੇ ਹੋ ਗਿਆ, ਉਹਨੇ ਕੁਛ ਕਹਿ ਦੇਣਾ, ਕੋਈ ਪੰਸਾਰੀ ਦੀ ਚੀਜ਼ ਲੈ ਲਓ, ਕੋਈ ਇੱਥੋਂ ਲੈ ਲਓ, ਕੋਈ ਇੱਥੋਂ ਲੈ ਲਓ। ਪਰ ਇਹ ਸ਼ਿੰਗਾਰਾ ਸਿੰਘ ਜੀ, ਤੁਹਾਡੇ ਜਿਹੜਾ ਪੱਖ ਦੇ ਉੱਤੇ ਤੁਸੀਂ ਗਲਤੀ ਕਰ ਰਹੇ ਹੋ, ਇਸ ਚੀਜ਼ ਤੋਂ ਬਚਣਾ। ਅੱਜ ਦੇ ਜ਼ਮਾਨੇ ਚ ਬਹੁਤ ਸਾਰੀਆਂ ਖਬਰਾਂ ਆਪਾਂ ਅਖਬਾਰਾਂ ਚ ਵੀ ਪੜ੍ਹਦੇ ਹਾਂ, ਟੈਲੀਵਿਜ਼ਨ ਤੇ ਵੀ ਸੁਣਦੇ ਹਾਂ, ਤੋ ਇਸ ਕਰਕੇ ਇਹ ਚੀਜ਼ਾਂ ਤੋਂ ਆਪਣਾ ਬਚਾਅ, ਜਿੱਦਾਂ ਕਹਿੰਦੇ ਸਵਾਰੀ ਆਪਣੇ ਸਮਾਨ ਦੀ ਆਪ
1: ਜ਼ਿੰਮੇਵਾਰ ਹੈ।
0: ਇਹ ਜਾਣਕਾਰੀਆਂ ਦੇ ਦੌਰ ਦੇ ਵਿੱਚ, ਜਾਣਕਾਰੀਆਂ ਦੇ ਯੁੱਗ ਦੇ ਵਿੱਚ ਤੁਸੀਂ ਕਿਹੜੀ ਜਾਣਕਾਰੀ ਨੂੰ
1: ਜੀ,
0: ਜਿੱਦਾਂ ਹਰ ਜੀਵ ਜੰਤ ਜਨੌਰ ਜਿਹੜਾ ਉਹ ਵੀ ਦਾਣਾ ਦੇਖ ਕੇ ਝੱਕਦਾ ਹੈ।
1: ਬਿਲਕੁਲ ਜੀ,
0: ਹੈ ਕਿ ਉਹਨੂੰ ਇੰਨੀ ਸਮਝ ਹੈ ਕਿ ਜਿਹੜਾ ਦਾਣਾ ਮੈਂ ਜ਼ਮੀਨ ਤੋਂ ਚੱਕ ਰਿਹਾ ਇਹ ਮੇਰੀ ਸਿਹਤ ਲਈ ਠੀਕ ਹੈ ਕਿ ਨਹੀਂ ਹੈ।
1: ਉਹ ਆਪ ਹੀ ਡਾਕਟਰ ਆ, ਦੇਖੋ ਪਰਮਾਤਮਾ ਨੇ
0: ਉਹਨੂੰ ਸੋਝੀ ਦਿੱਤੀ ਹੈ, ਸਮਝ ਦਿੱਤੀ ਹੈ, ਸਮਝ ਸਾਨੂੰ ਵੀ ਦਿੱਤੀ ਹੈ
1: ਜੀ,
0: ਸੋਝੀ ਸਾਨੂੰ ਵੀ ਦਿੱਤੀ ਹੈ। ਮੈਂ ਇਸੇ ਕਰਕੇ ਕਿਹਾ ਕਿ ਸਮਝ ਹੋਣਾ ਬਹੁਤ ਬਿਹਤਰ ਹੈ।
1: ਸਹੀ ਗੱਲ ਹੈ,
0: ਪਰ ਕਿਸੇ ਤੋਂ ਸਮਝ ਲੈਣਾ ਇਹ ਤੋਂ ਵੀ ਔਖੀ ਗੱਲ ਹੈ।
1: ਔਖੀ ਗੱਲ ਹੈ, ਦੇਖੋ ਗੱਲ ਹੈ ਵੀ ਹਰੇਕ ਪਰਮਾਤਮਾ ਨੇ ਹਰੇਕ ਨੂੰ ਦਿਮਾਗ ਜਿਹੜਾ ਆ ਆਪੋ ਆਪਣਾ ਦਿੱਤਾ ਹੈ। ਅਸੀਂ ਕਿਵੇਂ ਵਰਤੋਂ ਚ ਲੈ ਕੇ ਆਉਣਾ, ਕਿਹੜੀ ਗੱਲ ਸਾਨੂੰ ਸਹੀ ਲੱਗਦੀ ਕਿਹੜੀ ਗਲਤ ਲੱਗਦੀ ਆ, ਇਹ ਆਪਣੇ ਤੁਸੀਂ ਸੋਚ ਕੇ ਕੰਮ ਕਰਨਾ ਆ,
0: ਪਰਖ ਕੇ। ਇਹ ਨਹੀਂ ਹੈ ਵੀ ਅੱਜ ਤੁਸੀਂ ਗੱਲ ਦੇਖੀ ਜਾਂ ਸੁਣੀ ਹੈ ਤੇ ਕੱਲ ਨੂੰ ਤੁਸੀਂ ਸਮਾਨ ਲੈ ਕੇ ਮਸਾਲਾ ਬਣਾਉਣਾ ਸ਼ੁਰੂ ਕਰਦੇ ਹੋ, ਤੇ ਉਹ ਕਿਤੇ ਨਾ ਕਿਤੇ ਤੁਹਾਡੀ ਸਿਹਤ ਲਈ ਵੀ, ਮਾਨਸਿਕ ਤੋਂ, ਹੁਣ ਮਾਨਸਿਕ ਇਸੇ ਕਰਕੇ ਨਾ ਸ਼ਿੰਗਾਰਾ ਸਿੰਘ ਜੀ
1: ਜੀ,
0: ਅੱਜ ਸਰੀਰ ਤੋਂ ਘੱਟ ਮਾਨਸਿਕ ਰੋਗੀ ਤੁਹਾਨੂੰ ਜ਼ਿਆਦਾ ਮਿਲਣਗੇ,
1: ਮਿਲਦੇ ਆ ਜੀ,
0: ਕਿਉਂਕਿ ਜਿਹੜੇ ਸਮਝਾਉਣ ਵਾਲੇ ਆ ਪਹਿਲਾਂ ਤੁਹਾਨੂੰ ਉਹ ਮਾਨਸਿਕ ਤੌਰ ਤੇ ਰੋਗੀ ਕਰਦੇ ਆ।
1: ਸਹੀ ਗੱਲ ਆ,
0: ਕਿਸੇ ਕੌਮ ਨੂੰ ਜਾਂ ਕਿਸੇ ਸਮਾਜ ਨੂੰ ਜਦੋਂ ਆਪਾਂ ਨੇ ਬਿਮਾਰ ਕਰਨਾ ਹੈ ਜਾਂ ਕਿਸੇ ਨੂੰ ਆਪਾਂ ਨੇ ਕਮਜ਼ੋਰ ਕਰਨਾ ਹੈ, ਪਹਿਲਾਂ ਆਪਾਂ ਉਹਨੂੰ ਜਿੱਦਾਂ ਕਹਿੰਦੇ ਕਿ ਮਾਨਸਿਕ ਤੌਰ ਤੇ ਕਮਜ਼ੋਰ ਕਰਦੇ ਆ।
1: ਆ ਦੇਖੋ ਆਪਾਂ ਹੋਏ ਪਏ ਆ, ਸਾਡੇ ਬੱਚੇ ਵੀ ਹੋਏ ਆ,
0: ਹੈ ਕਿ ਨਹੀਂ,
1: ਜੰਮਦੇ ਨੂੰ ਆਪਾਂ ਮੋਬਾਈਲ ਫੜਾ ਦਿੰਦੇ, ਤਾਂ ਮਾਨਸਿਕ ਕਮਜ਼ੋਰ ਹੋਣਾ ਹੀ ਹੈ।
0: ਹੋਣਾ ਇਹੀ ਹੈ ਵੀ ਜਿੱਦਾਂ ਸਿਆਣੇ ਜਿਹੜੇ ਡਾਕਟਰ ਸਾਹਿਬ ਨੇ ਜਾਂ ਸਿਆਣੇ ਲੋਕ ਉਹ ਕਹਿੰਦੇ ਆ
1: ਜੀ
0: ਵੀ ਦਵਾਈ ਬੂਟੀ ਵੀ ਉਦੋਂ ਤੁਸੀਂ ਖਾਣੀ ਹੈ ਜਦੋਂ ਉਹਦੀ ਲੋੜ ਹੈ।
1: ਸਹੀ ਗੱਲ ਹੈ।
0: ਪਰ ਅੱਜ ਕੀ ਹੈ ਕਿ ਅਸੀਂ ਜਿੱਦਾਂ ਕਹਿੰਦੇ ਵੀ ਇਲਾਜ ਨਾਲੋਂ

0: ਚਲੋ ਅਸੀਂ ਦਵਾਈਆਂ ਪਹਿਲੇ ਖਾਣੇ ਸ਼ੁਰੂ ਕਰ ਦੇਣਾ ਵੀ ਬਿਮਾਰੀ ਆਵੇ ਹੀ ਨਾ,
1: ਬਿਮਾਰੀ ਨਾ ਆਵੇ।
0: ਤੁਸੀਂ ਇਹ ਨੀ ਸੋਚਦੇ ਵੀ ਜਿਹੜੀ ਦਵਾ ਦਾਰੂ ਤੁਸੀਂ ਖਾ ਰਹੇ ਹੋ ਤੁਹਾਡੇ ਸਰੀਰ ਦੇ ਉੱਤੇ ਮਾੜਾ ਅਸਰ ਪਾ ਰਹੀ ਹੈ, ਚੰਗਾ ਅਸਰ ਪਾ, ਤੁਹਾਨੂੰ ਪਤਾ ਹੀ ਨੀ।
1: ਸਹੀ ਗੱਲ ਹੈ,
0: ਅਸੀਂ ਪਹਿਲਾਂ ਹੀ ਆਪਣੇ ਸਰੀਰ ਦੀ ਜਿਹੜੀ ਸਮਰੱਥਾ ਹੈ ਉਹਨੂੰ ਕਿਤੇ ਨਾ ਕਿਤੇ ਜਿਹੜੇ, ਕਿਉਂਕਿ ਸਾਡਾ ਸਰੀਰ ਸਿੰਗਾਰਾ ਸਿੰਘ ਜੀ ਆਪਾਂ ਸਾਰੇ ਜਾਣਦੇ ਹਾਂ ਮਾਲਕ ਦੀ ਐਸੀ ਰਚਨਾ ਹੈ
1: ਜੀ,
0: ਇਹਦੇ ਅੰਦਰ ਐਸਾ ਸਮਾਨ ਫਿੱਟ ਹੈ, ਇਹ ਤਾਂ ਬਿਮਾਰੀਆਂ ਨਾਲ ਆਪ ਹੀ ਲੜਨ ਦੀ ਸਮਰੱਥਾ ਰੱਖਦਾ।
1: ਬਿਲਕੁਲ ਬਿਲਕੁਲ ਜੀ,
0: ਹੈ ਕਿ ਨਹੀਂ? ਤੁਸੀਂ ਤਾਂ ਉਹਦੀ ਸਮਰੱਥਾ ਉਹਦੀ ਤਾਕਤ ਨੂੰ ਤਾਂ ਪਹਿਲੇ ਖਤਮ ਕਰ ਚੁੱਕੇ ਹੋ।
1: ਸਹੀ ਗੱਲ ਹੈ,
0: ਤੇ ਫਿਰ ਤੁਸੀਂ ਸਰੀਰਕ ਤੌਰ ਤੇ ਤੰਦਰੁਸਤੀ ਨੂੰ ਤਾਂ ਭੁੱਲ ਹੀ ਜਾਓ ਨਾ।
1: ਦੇਖੋ ਜੀ,
0: ਤੁਸੀਂ ਮਾਨਸਿਕ ਤੌਰ ਤੇ ਬਿਮਾਰ ਹੋ,
1: ਬੁਖਾਰ ਚੜਦਾ ਤਾਂ ਆਪਾਂ ਪੈਰਾਸੀਟਾਮੋਲ ਗੋਲੀ ਖਾ ਲਓ ਜੀ, ਜਾਂ ਫਲਾਂ ਗੋਲੀ ਖਾ ਲਓ, ਉਹਦਾ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਹੈ। ਕਹਿੰਦੇ ਬੁਖਾਰ ਸਾਡੇ ਸਰੀਰ ਲਈ, ਸਹੀ ਗੱਲ ਹੈ, ਸਹੀ ਆ,
0: ਸਹੀ ਹੈ ਜੀ, ਬਿਲਕੁਲ।
1: ਕਈ ਇਹੋ ਜਿਹੀ ਇਨਫੈਕਸ਼ਨ ਉਹ ਬਾਹਰ ਕੱਢ ਦਿੰਦਾ ਆ ਤੇ ਜਿਹੜੀਆਂ ਸਾਨੂੰ ਪਤਾ ਵੀ ਨਹੀਂ ਹੁੰਦੀਆਂ,
0: ਕੁਦਰਤੀ ਪ੍ਰਕਿਰਿਆ ਹੈ।
1: ਹਾਂ ਸਹੀ,
0: ਸਰੀਰ ਦੇ ਵਿੱਚ ਜਿਹੜਾ ਤੁਸੀਂ ਕਿਹਾ ਤਾਪ ਚੜਨਾ ਹੋਇਆ, ਇਹ ਚੀਜ਼ਾਂ ਜਾਂ ਢਿੱਲ ਮੱਠ ਆਪਾਂ ਦੇਖਦੇ ਹਾਂ, ਇਹ ਕੁਦਰਤੀ ਪ੍ਰਕਿਰਿਆਵਾਂ ਨੇ, ਹੈ ਨਾ? ਆਪਾਂ ਦੇਖਦੇ ਹਾਂ ਹੋਰ ਵੀ ਜੀਵ ਜੰਤ ਇੱਦਾਂ ਹੀ ਹੈ, ਢਿੱਲ ਮੱਠੇ ਹੁੰਦੇ ਆ
1: ਜੀ ਜੀ,
0: ਪਰ ਉਹ ਕਦੇ ਡਾਕਟਰ ਕੋਲ ਜਾ ਕੇ ਬੈਠੇ ਤਾਂ ਦੇਖੇ ਨੀ ਸੋਫੇ ਤੇ ਪਰਚੀ ਬਣਵਾ ਕੇ, ਹੈ ਕਿ ਨਹੀਂ?
1: ਸਹੀ ਗੱਲ ਹੈ।
0: ਇਸ ਕਰਕੇ ਕੁਦਰਤ ਨੇ ਇਹ ਜਿੱਦਾਂ ਕਹਿੰਦੇ ਹਾਂ ਕਿ ਹਰ ਇੱਕ ਜੀਵ ਜੰਤ ਨੂੰ ਵਰਦਾਨ ਦਿੱਤਾ, ਆਪਾਂ ਵੀ ਜੀਵ ਹੀ ਹਾਂ।
1: ਬਿਲਕੁਲ ਜੀ,
0: ਇਸ ਕਰਕੇ ਉਹ ਜਿਹੜੀ ਸ਼ਕਤੀ ਹੈ ਉਹ ਤਾਕਤ ਹੈ, ਪਹਿਲਾਂ ਉਹਨੂੰ ਲੜਨ ਦਿਓ
1: ਜੀ,
0: ਉਹਨੂੰ ਉਹਦੇ ਅੱਗੇ ਖੜਨ ਦਿਓ, ਤੁਸੀਂ ਪਹਿਲੇ ਹੱਥ ਖੜੇ ਕਰਕੇ ਖੜੇ ਹੋ, ਹੈ ਨਾ? ਵੀ ਅਸੀਂ ਤਾਂ ਹਥਿਆਰ ਚੱਕ ਲੈ ਜੀ ਹੁਣ ਆਹ ਤੇ, ਖਤਮ ਕਹਾਣੀ। ਸੋ ਇਸ ਕਰਕੇ ਖਤਮ ਕਹਾਣੀ ਨਾ ਕਰੋ, ਆਪਣੇ ਸਰੀਰ ਦੇ ਵਿੱਚ ਜਿਹੜੀ ਉਹ ਤਾਕਤ ਹੈ ਉਹਨੂੰ ਜਗਾ ਕੇ ਰੱਖੋ।
1: ਸਹੀ ਗੱਲ,
0: ਉਹ ਤਾਕਤ ਤਾਂ ਜਾਗੂ ਜੇ ਤੁਸੀਂ ਸਮਝਦਾਰੀ ਨਾਲ ਕੰਮ ਕਰੋ।
1: ਬਿਲਕੁਲ ਜੀ,
0: ਹਰ ਚੀਜ਼ ਦਾ ਸਮਝ ਕੇ ਫੈਸਲਾ ਲਓਗੇ। ਦੋ ਕਬੂਲ ਪਾਉਣ ਦੇ ਲਾਉਂਦੇ ਹਾਂ,
1: ਲਾ ਦਿਓ ਜੀ।

0: ਰੋਲੀਆ ਰਾਮ ਜੀ
1: ਸ਼ਿੰਗਾਰਾ ਸਿੰਘ ਜੀ ਆਪਾਂ ਦੇਖੋ ਗੱਲ ਕਰ ਰਹੇ ਸੀ ਸਮਝ ਤੇ
0: ਜੀ
1: ਕਿਉਂਕਿ ਆਪਾਂ ਜ਼ਿਮੀਦਾਰਾਂ ਹੈ ਤੇ ਜ਼ਿਮੀਦਾਰੇ ਦੇ ਵਿੱਚ ਖੇਤੀਬਾੜੀ ਦੇ ਕਾਗਜ਼ ਪੱਤਰ ਖੇਤੀਬਾੜੀ ਨਾਲ ਸਾਡਾ ਬਹੁਤ ਵਾਸਤਾ ਰਹਿੰਦਾ ਹੈ
0: ਸਹੀ ਗੱਲ
1: ਜਮਾਬੰਦੀ ਹੁਣ ਆਪਾਂ ਦੇਖਦੇ ਹਾਂ ਜਮਾਬੰਦੀ ਚ ਗਰਦਾਵਰੀ ਜਾਂ ਖੇਤੀਬਾੜੀ ਜਾਂ ਖੇਲ ਹੈ
0: ਬਿਲਕੁਲ ਜੀ
1: ਤੇ ਇਹਦੇ ਬਾਬਤ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ ਪਹਿਲਾਂ ਤਾਂ ਸਾਨੂੰ ਪੜ੍ਹਨੀ ਨਹੀਂ ਆਉਂਦੀ ਬਾਕੀ ਤਾਂ ਗੱਲਾਂ ਹੀ ਛੱਡੋ ਇੱਕ ਨਹੀਂ
0: ਸਹੀ ਗੱਲ
1: ਹੈ ਜੇ ਅਸੀਂ ਮਾੜਾ ਮੋਟਾ ਕਿਤੇ ਜਮਾਬੰਦੀ ਪੜ੍ਹਨੀ ਵੀ ਹੋ ਜਾਏ ਪਟਵਾਰੀ ਤੋਂ ਇਲਾਵਾ ਉਹਨੂੰ ਸਮਝ ਨਹੀਂ ਸਕਦੇ
0: ਸਹੀ ਗੱਲ
1: ਸੋ ਇਸ ਕਰਕੇ ਇਹ ਚੀਜ਼ ਕਿਉਂਕਿ ਸਾਡਾ ਮੁੱਢ ਕਦੇਮੀ ਕਿੱਤਾ ਹੈ ਉਸ ਕਿੱਤੇ ਦੇ ਬਾਬਤ ਹੀ ਸਾਨੂੰ ਸਮਝ ਨਹੀਂ ਤੁਸੀਂ ਵਪਾਰੀ ਆਦਮੀ ਕੋਲ ਚਲੇ ਜਾਓ
0: ਜੀ
1: ਉਹਨੇ ਤੁਹਾਨੂੰ ਹਰ ਬਰੀਕੀ ਬਾਰੇ ਦੱਸ ਦੇਣਾ
0: ਸਹੀ ਗੱਲ
1: ਉਹਨੂੰ ਜੋ ਵੀ ਉਹ ਲਿਖਦਾ ਹੈ ਜਿੱਦਾਂ ਉਹਨਾਂ ਦਾ ਲਿਖਣ ਦਾ ਵੀ ਆਪਣਾ ਢੰਗ ਹੁੰਦਾ ਉਹਨਾਂ ਨੂੰ ਸਮਝ ਹੁੰਦੀ ਹੈ ਉਸ
0: ਸਹੀ ਗੱਲ ਹੈ
1: ਪਰ ਸਾਨੂੰ ਤਾਂ ਸਾਡੇ ਕਿੱਤੇ ਦੀ ਸਮਝ ਨਹੀਂ ਹੈਗੀ ਸਾਨੂੰ ਆਪਣੀ ਜ਼ਮੀਨ ਦੇ ਕਾਗਜ਼ ਨਹੀਂ ਦੇਖਣੇ ਆਉਂਦੇ
0: ਸਹੀ ਗੱਲ ਹੈ
1: ਨਾ ਸਾਨੂੰ ਆਪਣੀ ਜ਼ਮੀਨ ਦੀ ਮਿੰਟੀ ਨਹੀਂ ਕਰਨੀ ਆਉਂਦੀ
0: ਜੀ ਜੀ
1: ਬਹੁਤ ਪਿੱਛੇ ਖੜੇ ਹਾਂ ਆਪਾਂ ਜਿਹਨੂੰ ਕਹਿ ਸਕਦੇ ਹਾਂ ਪਰ ਕਿਤੇ ਨਾ ਕਿਤੇ ਅੱਜ ਜਾਗਰੂਕਤਾ ਦੇ ਜ਼ਮਾਨੇ ਦੇ ਵਿੱਚ ਸਾਡੇ ਪੱਖ ਤੇ ਗੱਲ ਇਸੇ ਕਰਕੇ ਲੁੱਟ ਖਸੁੱਟ ਜ਼ਿਮੀਦਾਰੀ ਦੇ ਵਿੱਚ ਜ਼ਿਆਦਾ ਤਾਂ ਹੈ
0: ਬਿਲਕੁਲ ਜੀ
1: ਹਰ ਬੰਦਾ ਜ਼ਿਮੀਦਾਰੀ ਨੂੰ ਲੁੱਟਦਾ ਹੈ ਇਸ ਕਰਕੇ ਲੁੱਟਦਾ ਹੈ ਕਿ ਉਹ ਵਿਚਾਰਾ ਇਹੀ ਸੋਚਦਾ ਕਿ ਮੇਰਾ ਕੰਮ ਤਾਂ ਅੰਨ ਨੂੰ ਪੈਦਾ ਕਰਨਾ ਹੈ ਅਨਾਜ ਨੂੰ ਪੈਦਾ ਕਰਨਾ ਹੈ ਬਾਕੀ ਮੇਰਾ ਕੋਈ ਕੰਮ ਨਹੀਂ ਹੈ ਜਮਾਬੰਦੀ ਤੇ ਗਰਦਾਵਰੀ ਸੰਬੰਧੀ ਕਾਨੂੰਨਾਂ ਦੇ ਬਾਬਤ ਸ੍ਰੀ ਜਸਵੰਤ ਕਮਲ ਛਾਬੜਾ
0: ਅੱਛਾ
1: ਇਹਨਾਂ ਨੇ ਜਾਣਕਾਰੀਆਂ ਵਕੀਲ ਸਾਹਿਬ ਨੇ ਕਰਕੇ ਗਏ ਆਪਣੇ ਨਾਲ ਸਾਂਝੀਆਂ ਆਪਸ ਨਾਲ ਸਾਂਝੇ ਕਰਦੇ
0: ਹਾਂ ਬਿਲਕੁਲ ਜੀ ਪੰਜਾਬ ਲੈਂਡ ਰੈਵਨਿਊ ਐਕਟ ਦੇ ਵਿੱਚ ਦੋ ਜਿਹੜੇ ਡਾਕੂਮੈਂਟਸ ਬਹੁਤ ਇੰਪੋਰਟੈਂਟ ਹੈਗੇ ਨੇ ਜਿਹਨਾਂ ਨੂੰ ਅਸੀਂ ਕਹਿ ਲੈਂਦੇ ਹੈਗੇ ਆ ਜਮਾਬੰਦੀ ਅਤੇ ਖਸਰਾ ਗਰਦਾਵਰੀ ਜਮਾਬੰਦੀ ਕੀ ਹੈ ਅਤੇ ਇਸ ਦੀ ਕੀ ਮਹੱਤਤਾ ਹੈ ਅਤੇ ਇਸ ਦੇ ਵਿੱਚ ਕਿਹੜੇ ਕਿਹੜੀਆਂ ਚੀਜ਼ਾਂ ਨੂੰ ਦਰਸਾਇਆ ਜਾਂਦਾ ਹੈ ਜਿੱਥੇ ਤੱਕ ਜਮਾਬੰਦੀ ਦਾ ਸਵਾਲ ਹੈ ਜਮਾਬੰਦੀ ਇੱਕ ਬਹੁਤ ਹੀ ਇੰਪੋਰਟੈਂਟ ਡਾਕੂਮੈਂਟ ਹੈ ਇਹਨੂੰ ਲੈਂਡ ਰਿਕਾਰਡਸ ਕਿਹਾ ਜਾਂਦਾ ਹੈਗਾ ਇਹਨੂੰ ਜਿਹੜਾ ਹੈਗਾ ਤੁਹਾਡੀ ਓਨਰਸ਼ਿਪ ਔਰ ਕੌਣ ਇਹਦਾ ਕਾਸ਼ਤ ਕਰਦਾ ਹੈਗਾ ਉਹਦੇ ਸੰਬੰਧੀ ਇਹ ਮੰਨਿਆ ਜਾਂਦਾ ਹੈਗਾ ਕਿ ਜੋ ਕੁਛ ਇਹਦੇ ਲਈ ਦਰਸਾਇਆ ਗਿਆ ਹੈਗਾ ਉਹ ਬਿਲਕੁਲ ਦਰੁਸਤ ਹੈਗਾ ਜਮਾਬੰਦੀ ਜਿਹੜੀ ਹੈਗੀ ਹੈ ਹਰ ਪੰਜ ਸਾਲ ਬਾਅਦ ਤਿਆਰ ਕੀਤੀ ਜਾਂਦੀ ਹੈਗੀ ਔਰ ਜਮਾਬੰਦੀ ਜਿਹੜੀ ਹੈਗੀ ਕਿਸ ਬੇਸ ਤੇ ਤਿਆਰ ਕੀਤੀ ਜਾਂਦੀ ਹੈ ਜਿਹੜੀਆਂ ਪੰਜ ਸਾਲ ਦੇ ਵਿੱਚ ਜਿਹੜੀਆਂ ਜਿਹੜੀਆਂ ਡਿਫਰੈਂਟ ਟਾਈਮਸ ਦੇ ਉੱਤੇ ਕੋਈ ਹੋਈਆਂ ਜਿਸ ਤਰ੍ਹਾਂ ਕਿ ਕਿਸੇ ਨੇ ਕੋਈ ਰਜਿਸਟਰੀ ਕਰਾ ਲਈ ਕਿਸੇ ਮਾਲਕ ਦੀ ਜਿਹੜੀ ਹੈਗੀ ਹੈ ਮੌਤ ਹੋ ਗਈ ਔਰ ਉਹਦੇ ਜਿਹੜੇ ਕੋਈ ਵਾਰਸਾਂ ਦੇ ਨਾਮ ਦੇ ਉੱਤੇ ਇੰਤਕਾਲ ਚੜ ਗਏ ਇਹਨਾਂ ਸਾਰਿਆਂ ਦਾ ਵੇਰਵਾ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਜਮਾਬੰਦੀ ਚ ਐਂਟਰ ਕੀਤਾ ਜਾਂਦਾ ਹੈਗਾ ਔਰ ਇਹਨੂੰ ਜਿਸ ਜੇ ਅਸੀਂ ਕਹਿ ਲਈਏ ਕਿ ਰਿਕਾਰਡ ਆਫ ਰਾਈਟਸ ਹੈਗਾ ਤੇ ਇਹਦੇ ਬਾਰੇ ਕੋਈ ਦੋ ਰਾਏ ਨਹੀਂ ਹੋਣਗੀਆਂ ਇਸ ਰਿਕਾਰਡ ਆਫ ਰਾਈਟਸ ਰਾਹੀਂ ਤੁਹਾਡੀ ਜਿਹੜੀ ਹੈਗੀ ਹੈ ਜੇਕਰ ਨੂੰ ਤੁਸੀਂ ਐਕਸਪੋਜ਼ ਕਰੋ ਇੱਕ 10 ਭਰਾ ਹੈਗੇ ਨੇ ਉਹ 10 ਭਰਾਵਾਂ ਦੀ ਜ਼ਮੀਨ ਸਾਂਝੀ ਹੈਗੀ ਹੈ ਜੇਕਰ ਉਹਨਾਂ ਨੇ ਕੱਲ੍ਹ ਨੂੰ ਉਹਦੀ ਪਾਰਟੀਸ਼ਨ ਕਰਾਉਣੀ ਹੈਗੀ ਹੈ ਤੇ ਇਸ ਰਿਕਾਰਡ ਆਫ ਰਾਈਟਸ ਰਾਹੀਂ ਜਿਹੜੀ ਹੈਗੀ ਹੈ ਉਹ ਜਮਾਬੰਦੀਆਂ ਲਗਾਉਣਗੇ ਜਮਾਬੰਦੀਆਂ ਦੇ ਵਿੱਚ ਜੇ ਉਹਨਾਂ ਦੇ ਨਾਮ ਆਉਂਦੇ ਹੋਣਗੇ ਉਹਨਾਂ ਦੇ ਕਿੰਨੇ ਕਿੰਨੇ ਸ਼ੇਅਰ ਹੈਗੇ ਨੇ ਔਰ ਕਿੰਨੀ ਕਿਹੜੀ ਉਹਦੀ ਮਾਲਕੀਅਤ ਜਿਹੜੀ ਹੈਗੀ ਹੈ ਉਹਨਾਂ ਨੂੰ ਪਿੱਛੋਂ ਆਈ ਜਾਂ ਕਿਹੜੀ ਮਾਲਕੀਅਤ ਉਹਨਾਂ ਨੇ ਜਿਹੜੀ ਹੈਗੀ ਆਪ ਜਰ ਕਲੀਅਰ ਕੀਤੀ ਉਹਨਾਂ ਸਾਰਿਆਂ ਦਾ ਵੇਰਵਾ

ਜਿਹੜਾ ਹੈਗਾ ਕਾਲਮ ਨੰਬਰ 8 ਦੇ ਵਿੱਚ ਐਂਟਰਡ ਹੋਏਗਾ। ਜਿਸ ਤਰ੍ਹਾਂ 5 ਸਾਲ ਦੇ ਵਿੱਚ ਤੁਸੀਂ ਕੋਈ ਜ਼ਮੀਨ ਵੇਚਦੇ ਹੋ ਜਾਂ ਕੋਈ ਜ਼ਮੀਨ ਖਰੀਦਦੇ ਹੋ, ਉਹਨਾਂ ਦੇ ਵਿੱਚੋਂ ਉਸ ਜਿਹੜੀ ਟੋਟਲ ਕੇਵਟ ਕਤੌਣੀ ਹੈਗੀਆਂ ਨੇ, ਉਹ ਟੋਟਲ ਕੇਵਟ ਕਤੌਣੀ ਦੀ ਜਿਹੜੀ 5 ਸਾਲ ਦੀ ਐਂਟਰੀਜ਼ ਹੈਗੀਆਂ ਨੇ ਉਹ 8 ਨੰਬਰ ਕਾਲਮ ਦੇ ਵਿੱਚ ਦਰਜ ਹੁੰਦੀਆਂ ਰਹਿਣਗੀਆਂ। ਈਵਨ ਜੇਕਰ ਤੁਸੀਂ ਕੋਈ ਰਹਿਣ ਕਰਦੇ ਹੋ ਆਪਣੀ ਜ਼ਮੀਨ ਨੂੰ ਜਾਂ ਜਿਹੜੀ ਹੈਗੀ ਏ ਅਦਰਵਾਈਜ਼ ਕੋਈ ਕੋਰਟ ਜਿਹੜੀ ਹੈਗੀ ਉਹਦੇ ਸਟੇ ਕਰ ਦਿੰਦੀ ਹੈਗੀ ਏ, ਉਹਦਾ ਵੇਰਵਾ ਵੀ ਜਿਹੜਾ ਹੈਗਾ ਕਾਲਮ ਨੰਬਰ 8 ਜਿਹੜਾ ਹੈਗਾ ਜਮ੍ਹਾਂਬੰਦੀ ਦਾ ਉਹਦੇ ਵਿੱਚ ਆ ਕੇ ਸਾਰਾ ਇੰਦਰਾਜ ਕਰ ਦਿੱਤਾ ਜਾਂਦਾ ਹੈਗਾ। ਇਸੇ ਕਰਕੇ ਇਹਨੂੰ ਰਿਕਾਰਡ ਆਫ ਰਾਈਟਸ ਦਾ ਸਭ ਨਾਲੋਂ ਜ਼ਿਆਦਾ ਇੰਪੋਰਟੈਂਟ ਡਾਕੂਮੈਂਟ ਕਿਹਾ ਜਾਂਦਾ ਹੈਗਾ। ਜੇਕਰ ਇਹਦੇ ਵਿੱਚ ਇੱਕ ਜਿਹੜਾ ਕਾਲਮ ਹੈਗਾ, ਇੱਕ ਹੈਗਾ ਮਾਲਕੀਅਤ ਦਾ ਖਾਨਾ, ਇੱਕ ਹੈਗਾ ਇਹਦੇ ਵਿੱਚ ਕਾਸ਼ਤਕਾਰ ਦਾ ਖਾਨਾ। ਕਾਸ਼ਤਕਾਰ ਦਾ ਖਾਨਾ ਕਿੱਥੋਂ ਲਿਆ ਜਾਂਦਾ ਹੈਗਾ ਕਿ ਕੌਣ ਕਾਸ਼ਤਕਾਰ ਹੈਗਾ। ਹਰ ਅਸੀਂ ਜਿਸ ਤਰ੍ਹਾਂ ਆਮ ਜਾਣਦੇ ਹੈਗਾ ਪੰਜਾਬ ਦਾ ਹਰ ਨਾਗਰਿਕ ਇਸ ਚੀਜ਼ ਤੋਂ ਵਾਕਫ ਹੈਗਾ ਕਿ ਹਰ 6 ਮਹੀਨੇ ਬਾਅਦ ਜਿਹੜੀਆਂ ਹੈਗੀਆਂ ਨੇ ਦੋ ਫਸਲਾਂ ਤੇ ਸਾਡੀਆਂ ਹੋਣੀਆਂ ਹੁੰਦੀਆਂ ਨੇ, ਜਿਹਨੂੰ ਕਿ ਅਸੀਂ ਹਾੜੀ ਤੇ ਸੋਣੀ ਦੀ ਫਸਲ ਕਹਿ ਲੈਂਦੇ ਹੈਗੇ ਹਾਂ। ਇਹਨਾਂ ਹਾੜੀ ਤੇ ਸੋਣੀ ਦੀ ਫਸਲ ਵਿੱਚ ਕਿਹੜੇ ਆਦਮੀ ਨੇ ਜ਼ਮੀਨ ਨੂੰ ਕਾਸ਼ਤ ਕੀਤਾ ਔਰ ਜਿਹੜੀ ਹੈਗੀ ਉਹਨੇ ਕਿਸ ਕੈਪੈਸਿਟੀ ਚ ਜਿਹੜਾ ਕਾਸ਼ਤ ਕੀਤਾ, ਕਿਉਂ ਕਿਸੇ ਵੇਲੇ ਅਸੀਂ ਪੱਟੇ ਦੇ ਉੱਤੇ ਜ਼ਮੀਨ ਲੈ ਲੈਂਦੇ ਹੈਗੇ ਹਾਂ ਤੇ ਫਿਰ ਉਹਦਾ ਜਿਹੜਾ ਵੇਰਵਾ ਹੈਗਾ ਉਹ ਆਏਗਾ ਅਸੀਂ ਪੱਟੇਦਾਰ। ਉਹ ਜਿਹੜੀ ਜ਼ਮੀਨ ਸੀਗੀ, ਜ਼ਮੀਨ ਆਪਾਂ ਮੰਨ ਲੈਂਦੇ ਹੈਗੇ ਆ ਸੁਰਿੰਦਰ ਸਿੰਘ ਦੀ ਸੀ, ਕਾਸ਼ਤ ਉਹਨੂੰ ਕਿਹਨੇ ਕੀਤਾ ਹੈਗਾ ਐਜ਼ ਏ ਪੱਟੇਦਾਰ, ਉਹਨੂੰ ਕੀਤਾ ਮੰਗਲ ਸਿੰਘ ਨੇ। ਜਿਹੜਾ ਹੈਗਾ ਮਾਲਕ ਉਹੀ ਰਹੇਗਾ ਪਰ ਜਿਹੜਾ ਕਾਸ਼ਤਕਾਰ ਦੇ ਖਾਨੇ ਦੇ ਵਿੱਚ ਫਿਰ ਆ ਜਾਏਗਾ ਕਿ ਪੱਟੇਦਾਰ ਨੇ ਇਹ ਕਾਸ਼ਤ ਕੀਤੀ। ਔਰ ਆਮ ਕਰਕੇ ਅਸੀਂ ਇੱਥੇ ਵੀ ਦੇਖਦੇ ਹੈਗੇ ਆ ਕਿ ਹਰ ਇੱਕ ਸਾਲ ਬਾਅਦ ਆਮ ਕਰਕੇ ਲੋਕੀ ਆਪਣੀ ਜਿਹੜੀ ਜ਼ਮੀਨ ਹੈਗੀ ਜਿਹੜੀ ਉਹ ਪੱਟੇ ਇੱਕ ਸਾਲ ਲਈ ਦੇ ਦਿੰਦੇ ਹੈਗੇ ਨੇ। ਇਟ ਮੀਨਸ ਕਿ ਦੋ ਫਸਲਾਂ ਜਿਹੜੀਆਂ ਹੈਗੀਆਂ ਨੇ ਇੱਕ ਪੱਟੇਦਾਰ ਜਿਹੜਾ ਹੈਗਾ ਉਹ ਆਰਾਮ ਨਾਲ ਕਾਸ਼ਤ ਕਰ ਸਕਦਾ ਹੈਗਾ। ਉਹਨਾਂ ਦੋਨਾਂ ਫਸਲਾਂ ਦੀ ਜੇਕਰ ਐਂਟਰੀ ਜਿਹੜੀ ਹੈਗੀ ਏ ਉਹਦੇ ਵਿੱਚ ਫਿਰ ਆਉਣੀ ਚਾਹੀਦੀ ਹੈਗੀ ਕਿ ਕਾਸ਼ਤਕਾਰ ਕਿਹੜੇ ਪੱਟੇਦਾਰ ਨੇ ਕੀਤੀ, ਕਿੰਨੇ ਸਮੇਂ ਤੋਂ ਲੈ ਕੇ ਹਾੜੀ ਔਰ ਸੋਣੀ ਦੀ ਕੀਤੀ ਜਾਂ ਫਿਰ ਕੰਟੀਨਿਊ ਕਰਦਾ ਆ ਰਿਹਾ ਹੈਗਾ। ਜੇਕਰ ਉਹ ਕੰਟੀਨਿਊ ਕਰਦਾ ਆ ਰਿਹਾ ਹੈਗਾ ਤੇ ਹਰ ਜਿਹੜੀ 6 ਮਹੀਨੇ ਬਾਅਦ ਗੁਜ਼ਾਰੀ ਕਿ ਹੁਣ ਮੈਂ ਜਿਸ ਵੇਲੇ ਵਰਡ ਯੂਜ਼ ਕਰਦਾ 6 ਮਹੀਨੇ ਬਾਅਦ, ਇਟ ਮੀਨਸ ਕਿ ਅਸੀਂ ਜਿਸ ਵੇਲੇ ਕਹਿੰਦੇ ਹਾਂ ਕਿ ਦੋ ਫਸਲਾਂ ਹੁੰਦੀਆਂ ਨੇ, ਇੱਕ ਹਾੜੀ ਤੇ ਇੱਕ ਸੋਣੀ, ਫਿਰ ਆਏਗਾ ਕਿ ਹਾੜੀ ਦੇ ਵਿੱਚ ਕਾਸ਼ਤ ਇਹਨੇ ਕੀਤੀ ਤੇ ਸੋਣੀ ਦੇ ਵਿੱਚ ਕਾਸ਼ਤ ਇਹਨੇ ਕੀਤੀ, ਔਰ ਜਿਹੜੀ ਹੈਗੀ ਏ ਕਿੰਨੀ ਕਿੰਨੀ ਜਗ੍ਹਾ ਦੇ ਉੱਤੇ ਉਹਨਾਂ ਨੇ ਕਾਸ਼ਤ ਕੀਤੀ। ਫਿਰ ਉਹਦੇ ਵਿੱਚ ਜਮ੍ਹਾਂਬੰਦੀ ਦੇ ਵਿੱਚ ਹੀ ਇਹ ਦਰਸਾਇਆ ਜਾਏਗਾ ਕਿ ਇਹ ਜਿਹੜੀ ਕਾਸ਼ਤ ਹੈਗੀ ਏ ਉੱਥੋਂ ਦਾ ਜਿਹੜਾ ਪਾਣੀ ਹੈਗਾ ਉਹਨੂੰ ਪਾਣੀ ਕਿਸ ਤਰ੍ਹਾਂ ਦਾ, ਕਿੱਥੋਂ ਲੱਗਦਾ, ਕੀ ਉਹਨੂੰ ਪਾਣੀ ਜਿਹੜਾ ਟਿਊਬਵੈਲ ਤੋਂ ਲੱਗਦਾ, ਕੀ ਉਹਨੂੰ ਪਾਣੀ ਜਿਹੜਾ ਹੈਗਾ ਨਹਿਰੀ ਲੱਗਦਾ ਜਾਂ ਉਹ ਜਿਹੜੀ ਹੈਗੀ ਬੰਜਰ ਜ਼ਮੀਨ ਹੈਗੀ। ਇਹਦਾ ਵੇਰਵਾ ਵੀ ਉਸੇ ਜਮ੍ਹਾਂ, ਆਪਾਂ ਬੜਾ ਛੋਟਾ ਵਰਡ ਕਹਿੰਦੇ ਹਾਂ ਜਮ੍ਹਾਂਬੰਦੀ, ਜਮ੍ਹਾਂਬੰਦੀ ਦੇ ਵਿੱਚ ਇੰਨੀਆਂ ਚੀਜ਼ਾਂ ਐਂਟਰਡ ਕੀਤੀਆਂ ਗਈਆਂ ਹੈਗੀਆਂ ਨੇ। ਇਹ ਬਕਾਇਦਾ ਆਏਗਾ ਕਿ ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਨੇ ਕਾਸ਼ਤ ਕਰਦਾ ਪਿਆ ਹੈਗਾ ਔਰ ਉਹ ਕਿੰਨੀ ਕਾਸ਼ਤ ਕਰ ਰਿਹਾ ਹੈਗਾ, ਉਸ ਤੋਂ ਬਾਅਦ ਜਿਹੜੇ ਸਿੰਜਾਈ ਦੇ ਕੀ ਸਾਧਨ ਹੈਗੇ ਨੇ, ਉਸ ਤੋਂ ਬਾਅਦ ਜਿਹੜੇ ਨੇ ਪੱਟੇ ਦੇ ਲਈਏ ਤੇ ਕਿਹਦੇ ਤੋਂ ਪੱਟੇ ਦੇ ਲਈ ਹੋਈਏ, ਕਿਉਂ ਅਸੀਂ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਸਪੋਜ਼ ਕਰੋ 10 ਮਾਲਕ ਨੇ, 10 ਮਾਲਕਾਂ ਦੇ ਵਿੱਚੋਂ ਇੱਕ ਮਾਲਕ ਦੀ ਜ਼ਮੀਨ ਜਿਹੜੀ ਪੱਟੇ ਦੇ ਜਾਂਦੀ ਹੈਗੀ ਤਾਂ ਫਿਰ ਬਾਕੀ ਜਿਹੜੇ 9 ਜਿਹੜੇ ਕਾਸ਼ਤਕਾਰ ਹੋਣਗੇ ਉਹ ਮਾਲਕ ਹੋਣਗੇ, ਜਿਹਨੂੰ ਕਿ ਅਸੀਂ ਮਕਬੂਜਾ ਮਾਲਕਾਂ ਨੂੰ ਕਵਾਂਗੇ, ਤੇ ਜਿਹੜੇ ਇੱਕ ਜੇਕਰ ਉਹਨਾਂ ਚੋਂ ਇੱਕ ਸ਼ੇਅਰ ਹੋਲਡਰ ਨੇ ਆਪਣੀ ਜ਼ਮੀਨ ਕਿਸੇ ਨੂੰ ਪੱਟੇ ਦੇ ਦਿੱਤੀ ਉਹਦੇ ਵਿੱਚ ਫਿਰ ਜਿਹੜੀ ਉਹਦਾ ਜਿਹੜਾ ਸ਼ੇਅਰ ਹੈਗਾ ਉਹ ਜਿਹੜਾ ਆਏਗਾ ਆਏਗਾ ਕਾਸ਼ਤਕਾਰ ਦੇ ਖਾਨੇ ਵਿੱਚ, ਜਿਹਨੂੰ ਉਹਨੇ ਪੱਟੇ ਦੇ ਦਿੱਤੀ ਉਹ ਐਜ਼ ਏ ਪੱਟੇਦਾਰ ਆਏਗਾ। ਹੁਣ ਸਮ ਟਾਈਮਸ ਕੀ ਹੁੰਦਾ ਹੈਗਾ ਕਿ ਅਸੀਂ ਕਹਿੰਦੇ ਹਾਂ ਪੱਟੇਦਾਰ, ਕਈ ਵਾਰੀ ਇਹ ਦੇਖਣ ਜਾਂਦਾ ਹੈਗਾ ਕਿ ਕੋਈ ਜ਼ਮੀਨ ਪੱਟੇ ਦੇ ਲੈਂਦਾ ਹੀ ਨਹੀਂ, ਕਿਸੇ ਦੀ ਜ਼ਮੀਨ ਜਿਹੜੀ ਵਿਹਲੀ ਪਈ ਏ ਕਈ ਬੰਦੇ ਆ ਕੇ ਉਹਨੂੰ ਕਾਸ਼ਤ ਕਰਨਾ ਸ਼ੁਰੂ ਕਰ ਦਿੰਦੇ ਨੇ, ਕਿਹੜੀ ਉਹਨੂੰ ਅਸੀਂ ਉਹਨੂੰ ਕਹਿ ਕੇ ਕਹਿ ਦਿੰਦੇ ਹੈਗੇ ਆ ਕਿ ਇਟ ਮੀਨਸ ਕਿ ਇਹਦਾ ਕੋਈ ਲਗਾਨ ਨਹੀਂ ਪੇ ਕੀਤਾ ਜਾ ਰਿਹਾ ਹੈਗਾ। ਜੇਕਰ ਤੇ ਉਹ ਪੱਟੇ ਦੇ ਦਿੱਤੀ ਗਈ ਹੈਗੀ ਏ ਫਿਰ ਉਹਦਾ ਲਗਾਨ ਪੇ ਕੀਤਾ ਜਾਂਦਾ ਹੈਗਾ, ਜੇਕਰ ਉਹ ਬਿਨਾਂ ਪੱਟੇ ਤੋਂ ਬੈਠਾ ਹੋਇਆ ਤੇ ਫਿਰ ਆਏਗੀ ਬਿਲਾ ਲਗਾ ਜਿਹੜੀ ਹੈਗੀ ਏ। ਉਹਦੇ ਵਿੱਚ ਇੱਕ ਬੜਾ ਡੇਂਜਰਸ ਜਿਹੜਾ ਹੈਗਾ ਸੁਪਰੀਮ ਕੋਰਟ ਦੀ ਰੂਲਿੰਗ ਦੇ ਮੁਤਾਬਕ ਆਉਂਦਾ ਹੈ ਕਿ ਜੇਕਰ ਤੁਹਾਡੀ ਜ਼ਮੀਨ ਜਿਹੜੀ ਹੈਗੀ ਕੋਈ ਬੰਦਾ 25 ਸਾਲ ਤੋਂ ਕਾਸ਼ਤ ਕਰ ਰਿਹਾ ਔਰ ਕਿਸੇ ਲਗਾਨ ਨੂੰ ਬਿਨਾਂ ਦਿੱਤੇ ਉਹ ਪੇ ਕਾਸ਼ਤ ਕਰੀ ਜਾ ਰਿਹਾ ਹੈਗਾ ਤੇ 12 ਸਾਲ ਬਾਅਦ ਜਿਹੜਾ ਹੈਗਾ ਉਹ ਜਿਹੜਾ ਬੰਦਾ ਹੈਗਾ ਉਹਦਾ ਬਾਈ ਵੇ ਆਫ ਐਡਵਰਸ ਕ੍ਰੀਏਸ਼ਨ ਮਾਲਕ ਬਣ ਜਾਏਗਾ। ਜਿਸ ਵੇਲੇ ਅਸੀਂ ਕਹਿੰਦੇ ਹਾਂ ਬਾਈ ਵੇ ਆਫ ਐਡਵਰਸ ਕ੍ਰੀਏਸ਼ਨ ਉਹਦਾ ਮਾਲਕ ਬਣ ਜਾਏਗਾ, ਇਟ ਮੀਨਸ ਕਿ ਬਹੁਤ ਜ਼ਿਆਦਾ ਡੇਂਜਰਸ ਗੱਲ ਹੈਗੀ ਹੈ ਉਸ ਮਾਲਕ ਦੇ ਲਈ ਕਿ ਉਹਨੇ ਆਪਣਾ ਆ ਕੇ ਦੇਖਿਆ ਹੀ ਨਹੀਂ ਕਿ 12 ਸਾਲ ਮੇਰੀ ਜ਼ਮੀਨ ਨੂੰ ਕੋਈ ਵਾਹੀ ਜਾਂਦਾ ਔਰ ਗਰਦਾਵੀਆਂ ਦੇ ਐਜ਼ ਏ ਬਿਲਾ ਲਗਾਉਣ ਆਈ ਜਾਂਦੀਆਂ ਪਈਆਂ ਨੇ ਔਰ ਉਹਨੇ ਕਦੀ ਵੀ ਜਾ ਕੇ ਟਰਾਈ ਨਹੀਂ ਕੀਤੀ ਕਿ ਉਹਦੇ ਕੋਲੋਂ ਆਪਣੀ ਗਰਦਾਵੀਆਂ ਦਰੁਸਤ ਕਰੇ ਔਰ ਜਾਂ ਜਿਹੜੀ ਹੈਗੀ ਉਹਨੂੰ ਜਿਹੜਾ ਹੈਗਾ ਕਬਜ਼ੇ ਦਾ ਦਾਅਵਾ ਕਰਕੇ ਉਹਨੂੰ ਉਸ ਜ਼ਮੀਨ ਚੋਂ ਕੱਢਿਆ ਜਾਏ। ਹੁਣ ਜਿਸ ਵੇਲੇ ਅਸੀਂ ਕਹਿੰਦੇ ਹਾਂ ਕਿ 12 ਸਾਲ ਬਾਅਦ, ਹੁਣ ਉਹਦੇ ਵਿੱਚ ਜਿਸ ਵੇਲੇ ਅਸੀਂ ਲਿਮੀਟੇਸ਼ਨ ਐਕਟ ਨੂੰ ਲੈ ਕੇ ਚੱਲਦੇ ਹਾਂ, ਸਪੋਜ਼ ਕਰੋ ਅਸੀਂ ਮਾਲਕ ਲੈ ਲੈਂਦੇ ਹੈਗੇ ਗੌਰਮੈਂਟ ਹੈਗੀ ਏ ਕਾਰਪੋਰੇਸ਼ਨ ਹੈਗੀ ਏ, ਉਹਨਾਂ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈਗਾ 3 ਤਰ੍ਹਾਂ ਦੇ ਵਿੱਚ ਲਿਮੀਟੇਸ਼ਨ ਐਕਟ ਨੇ ਬਦਲ ਦਿੱਤਾ। ਪਹਿਲਾ ਜਿਹੜਾ ਹੈਗਾ ਜਿਸ ਵੇਲੇ ਅਸੀਂ ਕਹਿੰਦੇ ਹੈਗੇ ਹਾਂ 12 ਸਾਲ ਦਾ ਪੀਰੀਅਡ,

ਦੂਸਰੇ ਜਿਹਨੇ ਕਹਿਤਾ ਕਿ ਮੇਰੀ ਜ਼ਮੀਨ ਹੈ ਔਰ ਮੈਂ ਜ਼ਮੀਨ ਦਾ ਮਾਲਕ ਹਾਂ, ਮੇਰੀ ਜ਼ਮੀਨ ਤੇ ਕੋਈ ਬੰਦਾ ਕਾਸ਼ਤ ਕਰ ਰਿਹਾ ਹੈਗਾ ਔਰ 12 ਸਾਲ ਕਾਸ਼ਤ ਕਰਦਾ ਰਹਿੰਦਾ ਹੈਗਾ ਬਿਨਾ ਲਗਾਉਣ, 12 ਸਾਲ ਬਾਅਦ ਬਾਈ ਵੇ ਆਫ ਐਕਸਪੀਏਸ਼ਨ ਮਾਲਕ ਹੋ ਜਾਂਦਾ। ਹੁਣ ਅਸੀਂ ਦੂਜਾ ਵਰਡ ਯੂਜ਼ ਕੀਤਾ ਕਿ ਗੌਰਮੈਂਟ, ਕਿਉਂਕਿ ਗੌਰਮੈਂਟ ਨੂੰ ਕੋਈ ਇਹ ਨਹੀਂ ਹੈਗਾ, ਕਾਨੂੰਨ ਨੇ ਕਹਿਤਾ ਕਿ ਤੇਰੀ ਜ਼ਮੀਨ ਨੂੰ ਜੋ ਮਰਜ਼ੀ ਕੋਈ ਕਾਸ਼ਤ ਕਰੀ ਜਾਏ ਔਰ ਤੁਸੀਂ ਜਾ ਕੇ ਉਹਨੂੰ ਦੇਖਣਾ ਹੀ ਨਹੀਂ ਹੈਗਾ। ਉੱਥੇ ਉਹਨਾਂ ਨੇ ਔਰ ਜੇ ਕਾਰਪੋਰੇਸ਼ਨ ਦੀ ਜ਼ਮੀਨ ਹੈਗੀ ਹੈ ਤੇ ਮਿਊਨਿਸਪਲ ਕਾਰਪੋਰੇਸ਼ਨ ਗ੍ਰਾਮ ਪੰਚਾਇਤ ਦੀ ਜ਼ਮੀਨ ਹੈ ਜਾਂ ਉਹ ਜ਼ਮੀਨਾਂ ਹੈਗੀਆਂ ਨੇ, ਉਹਨੂੰ ਕੋਈ ਬਿਨਾਂ ਲਗਾਉਣ ਕੋਈ ਕਾਸ਼ਤ ਕਰਦਾ ਹੈਗਾ ਤੇ ਉਹਦਾ ਵੀ ਟਾਈਮ ਪੀਰੀਅਡ ਉਹਨਾਂ ਨੇ ਫਿਕਸ ਕਰ ਦਿੱਤਾ ਕਿ 30 ਸਾਲ ਦੇ ਵਿੱਚ ਵਿੱਚ ਜੇਕਰ ਕਾਰਪੋਰੇਸ਼ਨ ਦੀ ਜ਼ਮੀਨ ਹੈ ਜਾਂ ਜਿਹੜੀ ਹੈਗੀ ਹੈ ਪੰਚਾਇਤੀ ਜ਼ਮੀਨ ਹੈ ਤੇ ਉਹਨਾਂ ਨੂੰ 30 ਸਾਲ ਦੇ ਵਿੱਚ ਵਿੱਚ ਉਸ ਜ਼ਮੀਨ ਨੂੰ ਆਪਣਾ ਖਾਲੀ ਕਰਾਉਣ ਦਾ ਕੇਸ ਕਰ ਦੇਣਾ ਚਾਹੀਦਾ ਹੈਗਾ, ਉਹ ਜ਼ਮੀਨ ਜਿਹੜੀ ਹੈਗੀ ਹੈ ਉਹਦੇ ਕੋਲੋਂ ਖਾਲੀ ਕਰਾ ਲੈਣੀ ਚਾਹੀਦੀ ਹੈ। ਕਾਰਪੋਰੇਸ਼ਨ ਔਰ ਜਿਹੜਾ ਹੈਗਾ ਇਹਨਾਂ ਨੂੰ ਜਿੱਥੋਂ ਤੱਕ ਹੈਗੇ ਨੇ ਕਮੇਟੀਆਂ, ਮਿਊਨਸਿਪਲ ਕਮੇਟੀਆਂ ਜਾਂ ਮਿਊਨਸਿਪਲ ਕਾਰਪੋਰੇਸ਼ਨ, ਇਹਨਾਂ ਨੂੰ ਉਹਨਾਂ ਨੇ ਬਹੁਤ ਅੱਛਾ ਇੱਕ ਈਜ਼ੀ ਮੈਥਡ ਦਿੱਤਾ ਹੈਗਾ ਕਿ ਉਹ ਆਪਣੀ ਜ਼ਮੀਨ ਨੂੰ ਬੜੇ ਸੌਖੇ ਢੰਗ ਨਾਲ ਖਾਲੀ ਕਰਾ ਸਕਦੇ ਨੇ, ਜਿਹੜਾ ਕਿ ਅਸੀਂ ਪਬਲਿਕ ਪ੍ਰਿੰਸਿਸ ਐਕਟ ਦੇ, ਕਿਉਂਕਿ ਉਹ ਪ੍ਰਾਪਰਟੀ ਅਸਲੀ ਕਿਹਦੀ ਹੈਗੀ ਹੈ, ਉਹ ਪਬਲਿਕ ਦੀ ਪ੍ਰਾਪਰਟੀ ਹੈਗੀ ਹੈ, ਉਹਨੂੰ ਅਸੀਂ ਪਬਲਿਕ ਪ੍ਰਿੰਸਿਸ ਐਕਟ ਦੇ ਥੱਲੇ ਇੱਕ SDM ਨੂੰ ਐਪਲੀਕੇਸ਼ਨ ਦੇ ਕੇ ਵੀ ਖਾਲੀ ਕਰਾ ਸਕਦੇ ਹਾਂ, ਜਦਕਿ ਇਹੀ ਜਿਹੜਾ ਪਹਿਲਾਂ ਕਿਹਾ ਹੈਗਾ ਕਿ 12 ਸਾਲ ਵਾਲਾ ਪੀਰੀਅਡ ਜਿਹੜਾ ਕਿ ਇੱਕ ਆਮ ਆਦਮੀ ਨੇ ਜਿਹੜੀ ਜ਼ਮੀਨ ਦੇ ਉੱਤੇ ਕੋਈ ਕਾਸ਼ਤ ਕਰਦਾ ਤਾਂ ਉਹਦੇ ਵਿੱਚ ਉਹਨੂੰ ਸਿਵਲ ਕੋਰਟ ਹੀ ਜਾਣਾ ਪੈਂਦਾ ਹੈਗਾ, ਜਿਹੜਾ ਇੱਕ ਬੜਾ ਲੈਂਥੀ ਪ੍ਰੋਸੈਸ ਹੁੰਦਾ ਹੈ ਉਸ ਜ਼ਮੀਨ ਦਾ ਕਬਜ਼ਾ ਲੈਣ ਵਾਸਤੇ, ਉਹਦੇ ਤੇ ਉਹਨੂੰ ਖਰਚਾ ਵੀ ਜ਼ਿਆਦਾ ਕਰਨਾ ਪੈਂਦਾ, ਸਭ ਕੁਝ ਕਰਨਾ ਪੈਂਦਾ, ਜਦਕਿ ਜਿਹੜੀ ਮਾਲਕੀਅਤ ਹੈਗੀ ਹੈ ਕਾਰਪੋਰੇਸ਼ਨ ਦੀ ਹੈਗੀ ਹੈ ਜਾਂ ਪੰਚਾਇਤ ਦੀ ਜ਼ਮੀਨ ਦੀ ਹੈਗੀ ਹੈ ਤੇ ਬੜੇ ਨੋਮੀਨਲ ਐਕਸਪੈਂਸਿਸ ਦੇ ਉੱਤੇ ਹੀ ਥੋੜੇ ਜਿਹੇ ਕੋਰਟ ਫੀਸ ਲਗਾ ਕੇ ਉਹ ਦਾਅਵਾ ਕਰਕੇ ਔਰ ਬੜੇ ਥੋੜੇ ਉਹਨੂੰ ਅਸੀਂ ਸਮਰੀ ਪ੍ਰੋਸੀਜਰ ਕਹਿ ਦਿੰਦੇ ਹੈਗੇ ਹਾਂ, SDM ਜਿਹੜਾ ਹੈਗਾ ਉਹਨੂੰ ਸਮਰੀ ਪ੍ਰੋਸੀਜਰ ਦੇ ਤੌਰ ਤੇ ਸਮਨ ਕਰਕੇ ਉਹਦੇ ਰਾਈਟਸ ਨੂੰ ਦੇਖ ਕੇ ਕਿ ਉਹਦਾ ਕੋਈ ਰਾਈਟ ਉਸ ਪ੍ਰੋਪਰਟੀ ਤੇ ਹੈਗਾ ਕਿ ਨਹੀਂ ਹੈਗਾ, ਉਹਨਾਂ ਨੂੰ ਖਾਲੀ ਕਰਾਉਣ ਦਾ ਜਿਹੜਾ ਹੈਗਾ ਹੁਕਮ ਦੇ ਸਕਦਾ ਹੈਗਾ ਔਰ ਉਹਦਾ ਕਬਜ਼ਾ ਵੀ ਲਿਆ ਜਾ ਸਕਦਾ ਹੈਗਾ। ਨਾ ਹੀ ਸਿਰਫ ਕਬਜ਼ਾ ਲਿਆ ਜਾ ਸਕਦਾ ਹੈਗਾ ਬਲਕਿ ਜਿਹੜਾ ਉਹਨੇ 9 ਸਾਲ ਕਾਸ਼ਤ ਕੀਤੀ ਹੈ, ਜੇਕਰ ਸਪੋਜ਼ ਕਰੋ ਪਿਛਲੇ 10 ਸਾਲ ਤੋਂ ਬੈਠਾ ਸੀ, 5 ਸਾਲ ਤੋਂ ਬੈਠਾ ਸੀ, 12 ਸਾਲ ਤੋਂ ਬੈਠਾ ਸੀ ਤੇ ਉਹਦਾ ਜਿਹੜਾ ਲਗਾਨ ਵੀ ਜਿਹੜਾ ਹੈਗਾ ਜਿਹੜੇ 11 12 15 20 ਸਾਲ ਜਿਹੜਾ ਵੀ ਟਾਈਮ ਬੈਠਾ ਰਿਹਾ ਉਹਦਾ ਉਹਨੂੰ ਲਗਾਨ ਵੀ ਪੇ ਕਰਨਾ ਪਏਗਾ ਕਿ ਮੈਂ 9 ਸਾਲ ਤੋਂ ਉਹਦਾ ਜਿਹੜਾ ਹੈਗਾ ਲਗਾਨ ਉਹ ਕਾਰਪੋਰੇਸ਼ਨ ਦੇ ਖਾਤੇ ਵਿੱਚ ਜਾਂ ਜਿਹੜੀ ਹੈਗੀ ਹੈ ਪੰਚਾਇਤ ਦੇ ਖਾਤੇ ਚੋਂ ਉਹਨੂੰ ਦੇਣਾ ਪਏਗਾ। ਹੁਣ ਅਸੀਂ ਲੈ ਲੈਂਦੇ ਹੈਗੇ ਹਾਂ ਇੰਤਕਾਲ, ਇਹਨਾਂ ਦੋਨਾਂ ਡਾਕੂਮੈਂਟਸ ਨੂੰ ਕਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜ਼ਿਆਦਾ ਆ ਕੇ ਅਫੈਕਟ ਕਰਦੀਆਂ ਹੈਗੀਆਂ ਨੇ, ਉਹਨੂੰ ਅਸੀਂ ਕਹਿੰਦੇ ਹਾਂ ਇੰਤਕਾਲ। ਤੁਸੀਂ ਦੇਖਿਆ ਹੋਣਾ ਕਿ ਆਮ ਕਰਕੇ ਬਹੁਤ ਜ਼ਿਆਦਾ ਲਿਟੀਗੇਸ਼ਨ ਆਉਂਦੀ ਹੈਗੀ ਇੰਤਕਾਲ ਦੇ ਉੱਤੇ। ਹੁਣ ਸਪੋਜ਼ ਕਰੋ ਇਹ ਮਰ ਜਾਂਦਾ ਹੈਗਾ, ਇਹਦੀਆਂ ਦੋ ਜਨਾਨੀਆਂ ਨੇ, ਇਹਦੀਆਂ ਦੋ ਜਨਾਨੀਆਂ ਹੈਗੀਆਂ ਨੇ ਔਰ ਉਹਦੇ ਮਰਨ ਤੋਂ ਬਾਅਦ ਦੋਨਾਂ ਜਨਾਨੀਆਂ ਚੋਂ ਦੋ ਦੋ ਤਿੰਨ ਤਿੰਨ ਬੱਚੇ ਹੈਗੇ ਨੇ, ਜਾਂ ਇੱਕ ਜਨਾਨੀ ਚੋਂ ਬੱਚਾ ਨਹੀਂ ਹੈਗਾ, ਦੂਜੀ ਜਨਾਨੀ ਚੋਂ ਦੋ ਬੱਚੇ ਨੇ, ਇਹ ਹਰ ਕੇਸ ਹੀ ਡਿਫਰੈਂਟ ਟਾਈਪ ਦੀ ਪ੍ਰੋਬਲਮਸ ਅੱਗੇ ਖੜੀਆਂ ਹੁੰਦੀਆਂ ਨੇ। ਜੇਕਰ ਏਦਾਂ ਦੀ ਪ੍ਰੋਬਲਮਸ ਅੱਗੇ ਖੜੀ ਹੋ ਜਾਂਦੀ ਹੈਗੀ ਹੈ ਤੇ ਹੁਣ ਉਹਦੇ ਚ ਕਿਹੜੀ ਜਨਾਨੀ ਦਾ ਕਿੰਨਾ ਹਿੱਸਾ ਬਣੇਗਾ ਔਰ ਕਿਹੜੀ ਜਨਾਨੀ ਨੂੰ ਹਿੱਸਾ ਨਹੀਂ ਦਿੱਤਾ ਜਾਏਗਾ। ਕਾਨੂੰਨ ਦੇ ਮੁਤਾਬਕ ਜਿਹੜੀ ਹੈਗੀ ਹੈ ਤੁਹਾਡਾ ਪਹਿਲਾ ਵਿਆਹ ਜਿਹੜਾ ਹੈਗਾ ਉਹ ਵੈਲਿਡ ਹੈਗਾ, ਕਿਉਂਕਿ ਜਦੋਂ ਦਾ ਹਿੰਦੂ ਮੈਰਿਜ ਐਕਟ ਫੋਰਸ ਵਿੱਚ ਆ ਗਿਆ ਉਸ ਤੋਂ ਬਾਅਦ ਜੇ ਤੁਸੀਂ ਵਿਆਹ ਦੂਜਾ ਕਰਾ ਲੈਂਦੇ ਚਾਹੇ ਪਹਿਲੀ ਜਨਾਨੀ ਦੀ ਕੰਸੈਂਟ ਨਾਲ ਵੀ ਕਰਾ ਲਓ ਤਾਂ ਜਿਹੜੀ ਦੂਜੀ ਜਨਾਨੀ ਹੈ ਦੂਜੀ ਜਨਾਨੀ ਦਾ ਉਸ ਪ੍ਰਾਪਰਟੀ ਚ ਕੋਈ ਵੀ ਹਿੱਸਾ ਨਹੀਂ ਹੋਏਗਾ, ਸਿਰਫ ਜਿਹੜਾ ਪ੍ਰਾਪਰਟੀ ਦਾ ਹਿੱਸਾ ਆਪਣੇ ਘਰ ਵਾਲੇ ਜ਼ਮੀਨ ਚੋਂ ਮਿਲੇਗਾ ਪਹਿਲੀ ਜਨਾਨੀ ਨੂੰ ਮਿਲੇਗਾ। ਜਦਕਿ ਬੱਚੇ ਉਹਨਾਂ ਨੇ ਕਹਿਤਾ ਕਿ ਬੱਚਿਆਂ ਦਾ ਕੋਈ ਫਾਲਟ ਨਹੀਂ ਹੈਗਾ, ਜੇ ਫਾਲਟ ਸੀਗਾ ਤੇ ਉਸ ਜਨਾਨੀ ਦਾ ਸੀ ਜਿਹਨੇ ਪਹਿਲੀ ਜਨਾਨੀ ਦੇ ਹੁੰਦੀਆਂ ਉਹਦੇ ਨਾਲ ਵਿਆਹ ਕਰਾਇਆ ਤੇ ਉਸ ਜਨਾਨੀ ਨੂੰ ਜੇ ਕਿਉਂਕਿ ਹਿੱਸਾ ਨਹੀਂ ਦਿੱਤਾ ਜਾਏਗਾ, ਇਸ ਕਰਕੇ ਜੇਕਰ ਪਹਿਲੀ ਜਨਾਨੀ ਚੋਂ ਦੋ ਬੱਚੇ ਨੇ, ਇੱਕ ਜਨਾਨੀ ਦੀ ਪਹਿਲੀ ਹੋ ਗਈ, ਇੱਕ ਉਹਦਾ ਜਿਹੜੀ ਹੈਗੀ ਸੈਕੰਡ ਜਨਾਨੀ ਹੋ ਗਈ, ਸੈਕੰਡ ਜਨਾਨੀ ਨੂੰ ਕੋਈ ਸਣਜਾ, ਸੈਕੰਡ ਜਨਾਨੀ ਚੋਂ ਦੋ ਬੱਚੇ ਨੇ ਤੇ ਪਹਿਲੀ ਚੋਂ ਦੋ ਬੱਚੇ, ਦੂਜੀ ਚੋਂ ਦੋ ਬੱਚੇ ਤੇ ਇੱਕ ਪਹਿਲੀ ਜਨਾਨੀ, ਪੰਜ ਹਿੱਸਿਆਂ ਚ ਪ੍ਰੋਪਰਟੀ ਵੰਡੀ ਜਾਏਗੀ, ਉਸ ਦੂਜੀ ਜਨਾਨੀ ਨੂੰ ਉਹਦੇ ਚ ਕੋਈ ਹਿੱਸਾ ਨਹੀਂ ਦਿੱਤਾ ਜਾਏਗਾ, ਉਹਨੂੰ ਅਸੀਂ ਕਹਿ ਦਿੰਦੇ ਹਾਂ ਇੰਤਕਾਲ। ਉਹ ਜਿਹੜਾ SDM ਜਾਂ ਕਿਉਂਕਿ ਜਿਸਲੇ ਇੱਦਾਂ ਦੀ ਮੋਟੇਸ਼ਨ ਜਿਹੜੀਆਂ ਹੈਗੀਆਂ ਨੇ ਤਹਿਸੀਲਦਾਰ ਕੋਲ ਪਹੁੰਚਦੀਆਂ ਹੈਗੀਆਂ ਨੇ ਔਰ ਜਨਾਨੀਆਂ ਝਗੜਾ ਕਰਨਾ ਸ਼ੁਰੂ ਕਰ ਦਿੰਦੀਆਂ, ਮੈਂ ਵੀ ਇਸ ਜਗ੍ਹਾ ਦੀ ਮਾਲਕ ਹਾਂ, ਮੈਂ ਵੀ ਉਹਦੀ ਬੇਵਾ ਹੈਗੀ ਹਾਂ, ਤਾਂ ਆਮ ਕਰਕੇ ਤਹਿਸੀਲਦਾਰ ਕੀ ਕਰਦਾ ਹੈਗਾ ਉਹਨੂੰ ਐਜ਼ ਏ ਕੰਟੈਸਟਡ ਮੋਟੇਸ਼ਨ ਕਰਕੇ ਉਹ SDM ਦੇ ਕੋਲ ਭੇਜ ਦਿੰਦਾ ਹੈਗਾ। ਫਿਰ SDM ਦੇਖਦਾ ਹੈਗਾ ਕਿ ਕਿਹੜੀ ਜਨਾਨੀ ਦਾ ਹਿੱਸਾ ਹੈਗਾ, ਕਿਹੜੀ ਜਨਾਨੀ ਨੂੰ ਹਿੱਸਾ ਨਹੀਂ ਦਿੱਤਾ ਜਾਣਾ, ਜਾਂ ਕਿਹੜੀ ਜਨਾਨੀ ਦਾ ਵਿਆਹ ਜਿਹੜਾ ਹੈਗਾ ਲੀਗਲ ਸੀਗਾ, ਕਿਹੜੀ ਜਨਾਨੀ ਦਾ ਵਿਆਹ ਜਿਹੜਾ ਸੀਗਾ ਗੈਰ ਕਾਨੂੰਨੀ ਸੀ, ਉਹਦੇ ਮੁਤਾਬਕ ਜਿਹੜਾ ਫੈਸਲਾ ਕਰਕੇ ਉਹਦੇ ਉਸ ਵੇਲੇ ਜਿਹੜਾ SDM ਜਿਹੜਾ ਫੈਸਲਾ ਕਰੇਗਾ ਉਹ ਐਜ਼ ਏ ਕੁਲੈਕਟਰ ਨਹੀਂ ਕਰਦਾ, ਉਹ ਐਜ਼ ਏ ਤਹਿਸੀਲਦਾਰ ਦੀ ਪਾਵਰਾਂ ਨੂੰ ਯੂਜ਼ ਕਰਦੇ ਹੋਏ ਉਹ ਇੰਤਕਾਲ ਕਰੇਗਾ। ਉਹਦੀ ਅਪੀਲ ਲਈ ਕਰੇਗੀ ਫਿਰ DC ਸਾਹਿਬ ਦੇ ਕੋਲ ਜਾਂ ਕਮਿਸ਼ਨ ਸਾਹਿਬ ਦੇ ਕੋਲ ਉਹਦੀ ਜਿਹੜੀ ਅਪੀਲ ਲਈ ਕਰੇਗੀ। ਇਹ ਬਹੁਤ ਹੀ ਆਮ ਕਰਕੇ ਬਹੁਤ ਜ਼ਿਆਦਾ ਡਿਸਪਿਊਟ ਇਸ ਇਸ਼ੂ ਤੇ ਰਹਿੰਦੇ ਨੇ, ਕਿਉਂਕਿ ਆਮ ਜਨਾਨੀਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਦੂਜਾ ਵਿਆਹ ਤੇ ਕਰਾ ਲਾਂਗੀ, ਪਰ ਮੈਨੂੰ ਉਹਦੀ ਕਿਉਂਕਿ ਆਮ ਕਰਕੇ

0: ਜੀ ਵਿਆਹ ਕਰਾ ਲੈਂਦੀਆਂ ਨੇ ਕਿ ਬੰਦੇ ਕੋਲ ਪ੍ਰਾਪਰਟੀ ਬਹੁਤ ਹੈ ਔਰ ਮੈਨੂੰ ਕੱਲ ਨੂੰ ਹਿੱਸਾ ਮਿਲਣਾ ਕਿਉਂਕਿ ਮੈਰਿਜ ਔਰ ਕਈ ਦੇਖਣ ਜਾਂਦਾ ਹੈਗਾ ਕਿ ਦੂਜਾ ਵਿਆਹ ਕੀਤਾ ਹੀ ਐਸੇ ਕਰਕੇ ਜਾਂਦਾ ਕਿ ਪਹਿਲੀ ਜਨਾਨੀ ਚੋਂ ਬੱਚੇ ਨਹੀਂ ਹੁੰਦੇ ਦੂਜੀ ਦਿਨ ਜਨਾਨੀ ਸੋਚਦੀ ਹੈ ਕਿ ਇੰਨੇ ਨਾਲ ਪ੍ਰੋਮਿਸ ਕਰਦਾ ਹੈਗਾ ਕਿ ਮੈਂ ਤੁਹਾਨੂੰ ਆਪਣੀ ਜ਼ਮੀਨ ਚੋਂ ਹਿੱਸਾ ਦਿਆਂਗਾ ਪਰ ਉਹ ਚਾਹੇ ਪ੍ਰੋਮਿਸ ਕਰੇ ਚਾਹੇ ਨਾ ਜਿਹੜੀ ਜੱਦੀ ਜਦਾਦ ਹੈਗੀ ਹੈ ਔਰ ਜਿਹੜਾ ਗੈਰ ਕਾਨੂੰਨੀ ਵਿਆਹ ਹੈਗਾ ਗੈਰ ਕਾਨੂੰਨੀ ਵਿਆਹ ਦੇ ਵਿੱਚ ਜਿਹੜਾ ਹੈਗਾ ਦੂਸਰੀ ਜਨਾਨੀ ਨੂੰ ਕੋਈ ਵੀ ਉਹਦੇ ਚੋਂ ਹਿੱਸਾ ਨਹੀਂ ਦਿੱਤਾ ਜਾਏਗਾ ਹਾਂ ਜੇਕਰ ਦੂਜੀ ਜਨਾਨੀ ਪਹਿਲੀ ਜਨਾਨੀ ਜਿਹੜੀ ਹੈਗੀ ਉਹ ਕਹਿ ਦਿੰਦੀ ਹੈਗੀ ਕਿ ਇਹਨੂੰ ਪ੍ਰੋਪਰਟੀ ਨੂੰ ਇਕੁਅਲ ਹਿੱਸੇ ਨਹੀਂ ਵੰਡ ਦਿੱਤਾ ਜਾਏ ਤਾਂ ਉਹ ਜਿਹੜਾ ਹੈਗਾ ਉਹਨੂੰ ਦੂਜੀ ਜਨਾਨੀ ਨੂੰ ਹਿੱਸਾ ਮਿਲ ਸਕਦਾ ਨਹੀਂ ਤਾਂ ਨਹੀਂ ਮਿਲ ਸਕਦਾ ਫਿਰ ਉਹੀ ਇੰਤਕਾਲ ਜਿਹੜਾ ਹੈਗਾ ਜਿਸ ਵੇਲੇ ਦਰਜ ਕਰ ਦਿੱਤਾ ਜਾਏਗਾ ਉਹ ਇੰਤਕਾਲ ਜਿਹੜਾ ਜਿਸ ਵੇਲੇ ਨਵੀਂ ਜਮ੍ਹਾਂਬੰਦੀ 5 ਸਾਲ ਬਾਅਦ ਤਿਆਰ ਹੋਏਗੀ ਨਵੀਂ ਜਮ੍ਹਾਂਬੰਦੀ ਜਿਸ ਵੇਲੇ 5 ਸਾਲ ਬਾਅਦ ਤਿਆਰ ਕੀਤੀ ਜਾਏਗੀ ਤੇ ਉਹ ਜਿਹੜਾ ਇੰਤਕਾਲ ਚੜਿਆ ਸੀਗਾ ਸਪੋਜ਼ ਕਰੋ ਉਹ ਜਮ੍ਹਾਂਬੰਦੀ ਵਾਲੇ ਉਸ ਵੇਲੇ 2.5 ਸਾਲ ਹੋਏ ਸੀਗੇ ਪਹਿਲੀ ਜਮ੍ਹਾਂਬੰਦੀਆਂ ਨੂੰ ਬਣਿਆ ਆ ਉਹ ਜਮ੍ਹਾਂਬੰਦੀ ਦੇ ਵਿੱਚ ਫਿਰ ਜਿਹੜਾ ਹੈਗਾ ਮਾਲਕੀ ਦੇ ਖਾਨੇ ਵਿੱਚ ਜੋ ਇੰਤਕਾਲ ਉਹਦੇ ਮੁਤਾਬਕ ਹੋਇਆ ਸੀਗਾ ਕਿ ਜੇ ਦੂਜੀ ਜਨਾਨੀ ਨੂੰ ਹਿੱਸਾ ਨਹੀਂ ਸੀ ਦਿੱਤਾ ਗਿਆ ਜਾਂ ਉਹ ਨਹੀਂ ਸੀ ਕੀਤਾ ਗਿਆ ਤੇ ਉਹ ਜਿਹੜਾ ਬੰਦਾ ਮਰਿਆ ਸੀ ਉਹਦੇ ਕੌਮ ਦੇ ਵਿੱਚ ਕੌਣ ਆ ਜਾਣਗੇ ਉਹ ਜਿਹਦੇ ਨਾਮ ਦੇ ਉੱਤੇ ਇੰਤਕਾਲ ਹੋ ਗਿਆ ਉਹ ਫਿਰ ਜਮ੍ਹਾਂਬੰਦੀ ਦੇ ਜਿਹੜਾ ਹੈਗਾ ਮਾਲਕੀਆ ਦੇ ਖਾਨੇ ਦੇ ਵਿੱਚ ਅੱਗੇ ਖੜੇ ਹੋ ਜਾਣਗੇ ਔਰ ਉਹਦੇ ਮੁਤਾਬਕ ਹੀ ਜਿਹੜਾ ਹੈਗਾ ਅੱਗੋ ਜਿਹੜਾ ਰਿਕਾਰਡ ਹੈ 5 ਸਾਲ ਬਾਅਦ ਕਿਉਂਕਿ ਇਹ ਵੀ ਮੈਂ ਤੁਹਾਨੂੰ ਇੱਥੇ ਬੜਾ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਿੱਥੇ ਤੱਕ ਜਮ੍ਹਾਂਬੰਦੀ ਦਾ ਸਵਾਲ ਹੈਗਾ ਇਹ ਹਰ 5 ਸਾਲ ਬਾਅਦ ਤਿਆਰ ਕੀਤੀ ਜਾਂਦੀ ਹੈ ਜਦਕਿ ਜਿਹੜੀ ਖਸਰਾ ਗਰਦਾਵੀ ਹੈਗੀ ਹੈ ਖਸਰਾ ਗਰਦਾਵੀ ਜਿਹੜੀ ਹੈਗੀ ਹੈ ਹਰ 6 ਮਹੀਨੇ ਬਾਅਦ ਹਾੜੀ ਤੇ ਸਾਉਣੀ ਦੇ ਉੱਤੇ ਤਿਆਰ ਕੀਤੀ ਜਾਂਦੀ ਔਰ ਜਿਹੜੀਆਂ 5 ਸਾਲ ਵਿੱਚ ਜਿਹੜੀਆਂ ਫਸਲਾਂ ਹੋਈਆਂ ਨੇ ਉਹ ਜਿਹੜੀਆਂ ਗਰਦਾਵੀਆਂ ਸ਼ੋਅ ਕਰਦੀਆਂ ਰਹੀਆਂ ਨੇ ਉਹਨਾਂ ਦਾ ਅਲਟੀਮੇਟਲੀ ਸਾਰੀ ਸੈਟਲਮੈਂਟ ਕਿੱਥੇ ਆ ਕੇ ਹੋਣੀ ਹੈ ਜਿਸ ਵੇਲੇ 5 ਸਾਲ ਬਾਅਦ ਜਮ੍ਹਾਂਬੰਦੀ ਤਿਆਰ ਕੀਤੀ ਜਾਣੀ ਹੈ ਐਸੇ ਕਰਕੇ ਕਾਨੂੰਨ ਦੇ ਮੁਤਾਬਕ ਇਹਨੂੰ ਰਿਕਾਰਡ ਆਫ ਰਾਈਟਸ ਦਾ ਦਰਜਾ ਦਿੱਤਾ ਗਿਆ ਜੇਕਰ ਤੁਹਾਡਾ ਨਾਂ ਜਮ੍ਹਾਂਬੰਦੀ ਜਾਂਦਾ ਹੈਗਾ ਔਰ ਜਮ੍ਹਾਂਬੰਦੀ ਦੇ ਉਸ ਜਮ੍ਹਾਂਬੰਦੀ ਜੋ ਨਾਂ ਆ ਰਿਹਾ ਹੈਗਾ ਉਹ ਬੜਾ ਕਰਦਾ ਕਾਨੂੰਨੀ ਤੌਰ ਤੇ ਆ ਰਿਹਾ ਹੈਗਾ ਉਹਨੂੰ ਕੋਈ ਏਦਾਂ ਦੀ ਚੀਜ਼ ਨਹੀਂ ਜਿਹੜੀ ਕਿ ਉਹਨੂੰ ਟੱਚ ਕਰ ਸਕਦੀ ਹੋਵੇ ਤਾਂ ਉਹਦੇ ਮੁਤਾਬਕ ਹੀ ਕੱਲ ਨੂੰ ਫਿਰ ਜਿਸ ਵੇਲੇ ਤਹਿਸੀਲਦਾਰ ਨੇ ਪਾਰਟੀਸ਼ਨਾਂ ਸੇ ਤੁਸੀਂ ਆਪਣੀ ਐਪਲੀਕੇਸ਼ਨ ਦੇਣੀ ਹੈ ਕਿਉਂਕਿ ਇਹਦੀਆਂ ਸਾਰੀਆਂ ਪਾਵਰ ਜਿੱਥੋਂ ਤੱਕ ਪਾਰਟੀਸ਼ਨ ਦਾ ਸਵਾਲ ਹੈਗਾ ਪਾਰਟੀਸ਼ਨ ਵੀ ਦੋ ਟਾਈਪ ਦੇ ਕਾਨੂੰਨ ਹੈਗੇ ਨੇ ਜੇਕਰ ਤੇ ਉਹ ਜ਼ਮੀਨ ਦੇ ਕਿਉਂਕਿ ਸਮ ਟਾਈਮ ਹੁੰਦਾ ਕਿ ਉਹ ਜਿਹੜੀ ਮੈਂ ਗੈਰ ਮੁਮਕਨ ਆਬਾਦੀ ਹੈ ਜ਼ਮੀਨ ਉਹ ਵੀ ਹੈਗੀ ਹੈ ਜ਼ਮੀਨ ਉਹ ਵੀ ਹੈਗੀ ਹੈ ਇੱਕ ਹੈਗੀ ਆਬਾਦੀ ਦੇ ਜਾਂ ਜਿਹੜੀ ਹੈਗੀ ਜਾਂ ਕਿ ਜਿਹੜੀ ਹੈਗੀ ਚਾਹੀ ਜ਼ਮੀਨ ਹੈ ਚਾਹੀ ਜ਼ਮੀਨ ਦੀ ਜਿਹੜੀ ਪਾਰਟੀਸ਼ਨ ਫਿਰ ਜਿਹੜੀ ਉਹੀ ਅਸੀਂ ਜਮ੍ਹਾਂਬੰਦੀ ਲਗਾ ਕੇ ਤਹਿਸੀਲਦਾਰ ਦੇ ਕੋਲ ਮੂਵ ਕਰ ਜਾਵਾਂਗੇ ਔਰ ਹਰ ਖੇਵਟ ਜੇ ਸਪੋਜ਼ ਕਰੋ ਉਹਨਾਂ ਦੀ ਮਾਲਕੀ 10 ਖੇਵਟਾਂ ਚ ਨੇ ਤਾਂ ਅਸੀਂ 10 ਖੇਵਟਾਂ ਦੇ ਵਿੱਚ ਜਾਂ ਅਸੀਂ 10 ਐਪਲੀਕੇਸ਼ਨਾਂ ਪਾਰਟੀਸ਼ਨ ਦੀਆਂ ਲਗਾ ਕੇ ਉਹ ਹਰ ਖੇਵਟ ਦੀ ਵੱਖਰੀ ਐਪਲੀਕੇਸ਼ਨ ਲਗਾ ਕੇ ਉਹ ਜੋ ਜਿਹੜਾ ਹੈਗਾ ਮਾਲਕੀ ਦੇ ਖਾਨੇ ਚ ਆਉਂਦੇ ਪਏ ਨੇ ਉਸੇ ਮਾਲਕੀ ਦੇ ਖਾਨੇ ਦੇ ਵਿੱਚ ਅਸੀਂ ਜਿਹੜਾ ਹੈਗਾ ਅੱਗੋਂ ਇੰਤਕਾਲ ਜਲੇ
1: ਨਮਸਕਾਰ ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਮੁਨੀਸ਼ ਸ਼ਰਮਾ प्रधानमंत्री नरेंद्र मोदी ने आज भारत इंडोनेशिया रणनीतिक साझेदारी को और मजबूत करने का आह्वान किया उन्होंने कहा कि इससे दोनों देशों की समृद्धि बढ़ेगी और क्षेत्रीय तथा वैश्विक शांति भी बनी रहेगी जकार्ता में इंडोनेशिया की संसद को संबोधित करते हुए श्री मोदी ने कहा कि भारत और इंडोनेशिया के बीच संबंध सदियों पुराने हैं और दोनों देशों में समान लोकतांत्रिक मूल्य आपसी विश्वास और भविष्य के लिए साझा दृष्टिकोण है प्रधानमंत्री ने कहा कि भारत विकास शांति स्थिरता और समृद्धि में विश्वास रखता है श्री मोदी ने आतंकवाद और क्षेत्रीय सुरक्षा को कमजोर करने वाली एकतरफा कार्रवाइयों के खिलाफ सामूहिक कार्रवाई की आवश्यकता पर जोर दिया प्रधानमंत्री ने रक्षा समुद्री सुरक्षा व्यापार डिजिटल प्रौद्योगिकी शिक्षा एआई और महत्वपूर्ण खनिजों के क्षेत्र में सहयोग बढ़ाने का आह्वान किया दोनों देशों के बीच सदियों पुराने सांस्कृतिक संबंधों पर प्रधानमंत्री ने कहा कि साझा विरासत रामायण से लेकर बोरोबुदूर तक फैली हुई है
2: इंडिया और इंडोनेशिया सिर्फ समुद्र ही शेयर नहीं करते हमारी हिस्ट्री भी शेयर्ड है हमारा संबंध रामायण और महाभारत की विरासत है बोरोबुदूर और प्रभानंद जैसी अद्भुत स्मारकों के जरिए जुड़े हैं हम इंडोनेशिया के राष्ट्रीय प्रति गौरव से जुड़े हैं
1: प्रधानमंत्री इस समय जकार्ता में भारतीय समुदाय के कार्यक्रम को संबोधित कर रहे हैं प्रधानमंत्री ने इसे अतुलनीय भारत की जीती जागती तस्वीर बताया है इससे पहले प्रधानमंत्री मोदी ने जकार्ता में इंडोनेशिया के राष्ट्रपति प्रबोवो सुबियांतो के साथ प्रतिनिधिमंडल स्तर की वार्ता की। बैठक में द्विपक्षीय संबंधों के सभी पहलुओं की समीक्षा की गई और दोनों देशों के बीच व्यापक रणनीतिक साझेदारी को नई गति प्रदान की गई। श्री मोदी ने इंडोनेशिया के सर्वोच्च नागरिक सम्मान बेंतांग आदि पूर्ण ऑफ द रिपब्लिक ऑफ इंडोनेशिया से सम्मानित होने पर आभार व्यक्त किया। शिक्षा मंत्री धर्मेंद्र प्रधान ने कहा है कि भारतीय प्रबंधन संस्थान IIM बेंगलुरु को इंडोनेशिया में एक विदेशी परिसर स्थापित करने की अनुमति मिलने से भारत के शिक्षा क्षेत्र में एक नया अध्याय जुड़ गया है। इस प्रस्ताव को प्रधानमंत्री नरेंद्र मोदी ने इंडोनेशिया यात्रा के दौरान मंजूरी दी। कृषि मंत्री शिवराज सिंह चौहान ने आज प्रगति परियोजना का शुभारंभ किया। इसका उद्देश्य 20,000 से अधिक कृषि उद्यमियों और 20,00,000 किसानों को सशक्त बनाना है। नई दिल्ली में मीडिया से बातचीत में श्री चौहान ने विकसित भारत के लक्ष्य को हासिल करने के लिए कृषि विकास, समृद्ध गांवों और समृद्ध किसानों के विकास की आवश्यकता पर जोर दिया। नागर विमानन मंत्री के राम मोहन नायडू ने कहा है कि एरोड्रोम लाइसेंस मिलने के बाद भोगापुरम अंतर्राष्ट्रीय हवाई अड्डा उद्घाटन के लिए अब तैयार है। हवाई अड्डे का निरीक्षण करने के बाद श्री नायडू ने कहा कि यह परियोजना केंद्र सरकार, राज्य सरकार और जीएमआर समूह के आपसी सहयोग से निर्धारित समय से पहले ही पूरी कर ली गई है। आपातकालीन ऋण गारंटी योजना के पांचवें चरण के अंतर्गत 4,00,000 से ज्यादा गारंटियां जारी की जा चुकी हैं और गारंटीकृत राशि 1,55,000 करोड़ रुपए से अधिक हो गई है। इस साल मई में शुरू की गई इस योजना से सूक्ष्म, लघु और मध्यम उद्यम MSE सबसे अधिक लाभान्वित हुए हैं। वायनाड के मेपड़ी में कल्लाड़ी के पास सुरंग निर्माण स्थल पर तेज बारिश के बाद हुए भूस्खलन में 3 लोगों की मौत हो गई है। जमीन के नीचे फंसे 9 मजदूरों को बचा लिया गया है। इस बीच वायनाड और कोझिकोड जिलों के लिए बारिश का रेड अलर्ट जारी किया गया है। वायनाड के शिक्षण संस्थान कल बंद रहेंगे। भारत और इंग्लैंड के बीच तीसरा T20 क्रिकेट मैच आज रात 10 बजे से नॉटिंघम में खेला जाएगा। भारत 5 मैचों की श्रृंखला में 0-1 से पीछे है। फीफा फुटबॉल विश्व कप के राउंड ऑफ 16 में अटलांटा में आज मौजूदा चैंपियन अर्जेंटीना का मुकाबला मिस्र से होगा। और इसके साथ ही ये समाचार बुलेटिन समाप्त हुआ।
3: ये आकाशवाणी दिल्ली का इंद्रप्रस्थ चैनल है। मीडियम वेव 366.3 मीटर अर्थात 819 किलोहर्ट्स, DRM 810 किलोहर्ट्स पर। आइए श्रोताओं, चलते हैं अगले कार्यक्रम की ओर। कार्यक्रम का नाम कृषि जगत, जिसमें फोन इन कार्यक्रम जारी रहेगा।
4: बहन भाइयों, स्वागत है आपका एक बार फिर प्रायोजित कार्यक्रम गन्ने की पाठशाला में। इस कार्यक्रम के प्रायोजक हैं इंडियन पोटाश लिमिटेड।

ਨਤਾਨਿਆਂ ਦੇ ਤਾਨ ਮੋਟਿਆਂ ਦੀਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਪੁੱਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ ਜਿੰਨਾ ਜਿੰਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿੰਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮ ਦਾਨ ਬਖਸ਼ਣਾ ਸੋਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦੀ ਦੇਗਾ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਵਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ।

0: सच हो वै ता सच पाई पड़ चितें सब को
1: देख न दी भेट
2: ਚਿੱਤੇਂਦਰ ਸਾਹਿਬ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੇਵ ਨੇ ਆਪੇ ਘਰੋਂ ਕਰਾਏ ਦਾ ਵਡੋ ਬੜਾ ਵਡ ਮੀਦ ਨੇ ਸਿਰੇ ਸਿਰ ਧੰਦੇ ਲਾਏ ਦਾ ਨਦਰੋਂ ਪੱਠੀ ਜੇ ਕਰੇ ਸੁਲਤਾਨਾ ਕਾਓ ਕਰਾਏ ਦਾ।

ਮਹਲਾ ਪਹਿਲਾ ਜੇ ਮਹਾਂ ਕਰਮੇ ਕਰਮੇ ਪਿਤਰੀ ਦੇ ਅੱਗੇ ਵਸਤੀ ਨਿਆਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਬੀ ਹੋ ਕਰੇ ਨਾਨਕ ਅੱਗੇ ਸੋ ਮਿਲੇ ਜੇ ਕੱਟੇ ਕਹ

ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਵਾੜੀ ਲੈ ਬੈਠੇ ਘਰ ਪਸਾਰਿਆ ਚੀਜ਼ ਕਰੇ ਮਨ ਭਾਵ ਦੇ ਹਰ ਬੁੱਝੇ ਨਾਹੀ ਹਾਰ।